ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਹਿਰਾ ਸਾਹਿਬ ਹਰ ਜੁਗ ਜੁਗ ਭਗਤ ਪਾਇਆ ਬੈਜ ਰੱਖਦਾ ਆਇਆ ਰਾਮ ਰਾਜੇ।

ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਜੋ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਆਪ ਜੀ ਨੇ ਸੋਧਾ ਰਹਿਰਾ ਸਾਹਿਬ ਬਾਣੀ ਦੇ ਜਾਪ ਸਰਵਣ ਕੀਤੇ ਹਨ। ਆਓ ਹੁਣ ਹਜ਼ੂਰੀ ਰਾਗੀ ਭਾਈ ਹਰਬਖਸ਼ ਸਿੰਘ ਜੀ ਸਮੂਹ ਜਥੇ ਪਾਸੋਂ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।

ਗੁਰੂ ਪਿਆਰੀ ਸਤਸੰਗਤ ਜੀ, ਕੀਰਤਨ ਦੀ ਤਨਿਕ ਹਾਜ਼ਰੀ ਆਪ ਜੀ ਨੇ ਪ੍ਰਵਾਨ ਕਰਨੀ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ ਦੇਣੀ ਜੀ। ਆਓ ਜੀ ਹੁਣ ਸਾਡੇ ਅਤਿ ਸਤਿਕਾਰਯੋਗ ਗਿਆਨੀ ਦਲਜੀਤ ਸਿੰਘ ਜੀ, ਉਹ ਆਪ ਜੀ ਨੂੰ ਰੋਜ਼ਾਨਾ ਦੀ ਤਰ੍ਹਾਂ ਲੜੀਵਾਰ ਗੁਰ ਇਤਿਹਾਸ ਸਰਵਣ ਕਰਾਉਣਗੇ ਜੀ। ਬੜੇ ਪਿਆਰ ਨਾਲ, ਬੜੀ ਵਿਸਥਾਰ ਨਾਲ ਗਿਆਨੀ ਜੀ ਇਤਿਹਾਸ ਸਰਵਣ ਕਰਾਉਂਦੇ ਹਨ। ਆਓ ਜੀ ਉਹਨਾਂ ਪਾਸੋਂ ਸਤਿਗੁਰੂ ਜੀ ਦੀ ਅੰਮ੍ਰਿਤਮਈ ਬਾਣੀ ਅਤੇ ਗੁਰ ਕੇ ਇਤਿਹਾਸ ਸਰਵਣ ਕਰਨਾ ਕਰੀਏ ਜੀ। ਆਪ ਸਭ ਨੇ ਅਸੀਸ ਬਖਸ਼ਿਸ਼ ਕਰਨੀ, ਫਤਿਹ ਗਜਾਉਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਜਾਨ ਰਾਜ ਪਾਨਾਨ ਪਾਨ, ਦੇਵਾਨ ਦੇਵ ਉਪਮਾ ਮਹਾਨ, ਚਵਰ ਸ਼ਤਰ ਤਖਤ ਦਿਮਾਲਕ, ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਵੇਲੇ ਦੇ ਸਜੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਮਨੁੱਖਾ ਜੀਵਨ ਦਾ ਲਾਹਾ ਖੱਟ ਰਹੇ ਸਤਸੰਗੀ ਜਨੋ, ਆਪ ਜੀ ਨੇ ਗੁਰੂ ਦੀ ਗੋਦ ਵਿੱਚ ਬੈਠ ਕੇ ਬੜੇ ਪਿਆਰ ਸਤਿਕਾਰ ਦੇ ਨਾਲ ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਹਰਬਖਸ਼ ਸਿੰਘ ਜੀ, ਉਹਨਾਂ ਦੇ ਜਥੇ ਪਾਸੋਂ ਆਰਤੀ ਆਰਤਾ ਅਤੇ ਗੁਰਬਾਣੀ ਦੇ ਹੋਰ ਰਸ ਪਿੰਨੀ ਸ਼ਬਦਾਂ ਦਾ ਕੀਰਤਨ ਸਰਵਣ ਕੀਤਾ ਹੈ। ਗੁਰੂ ਕੇ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਗੁਰੂ ਕਿਰਪਾ ਸਦਕਾ ਜੋ ਇਹਨਾਂ ਅਸਥਾਨਾਂ 'ਤੇ ਚੱਲ ਰਹੀ ਹੈ, ਉਸ ਦਾ ਸਮਾਂ ਹੋਇਆ। ਆਓ ਗੁਰੂ ਇਤਿਹਾਸ ਦੁਆਰਾ ਗੁਰੂ ਕੇ ਚਰਣਾਂ ਵਿੱਚ ਹਾਜ਼ਰੀ ਲਵਾਈਏ। ਪਿਛਲੇ ਦੀਵਾਨ ਵਿੱਚ ਆਪ ਜੀ ਨੇ ਲੜੀਵਾਰ ਗੁਰੂ ਕੇ ਇਤਿਹਾਸ ਦੀ ਕਥਾ ਵਿੱਚ ਇਹ ਪ੍ਰਸੰਗ ਸਰਵਣ ਕੀਤਾ ਸੀ, ਜਿਸ ਵੇਲੇ ਚੰਦੂ ਦਾ ਪ੍ਰੇਰਿਆ ਹੋਇਆ ਨਜੂਮੀ ਬਾਦਸ਼ਾਹ ਜਹਾਂਗੀਰ ਦੇ ਕੋਲ ਗਿਆ। ਉਦਾਸ ਜੇ ਮਨ ਦੇ ਨਾਲ ਜਦੋਂ ਬਾਦਸ਼ਾਹ ਦੇ ਕੋਲ ਜਾ ਕੇ ਬੈਠਾ, ਬਾਦਸ਼ਾਹ ਨੇ ਇਸ ਦਾ ਚਿਹਰਾ ਵੀ ਕਰਕੇ ਇਸ ਨੂੰ ਪੁੱਛਿਆ ਕਿ ਕੀ ਗੱਲ, ਅੱਜ ਚਿਹਰਾ ਬੜਾ ਉਤਰਿਆ ਹੋਇਆ, ਕੋਈ ਕਾਰਜ ਵਿਗੜ ਗਿਆ ਜਾਂ ਕੋਈ ਦੁੱਖ ਹੈ। ਉਸ ਵੇਲੇ ਸਤਸੰਗਤ ਜੀ ਇਸ ਨਜੂਮੀ ਨੇ ਦੱਸਿਆ ਕਿ ਮੈਨੂੰ ਤਾਂ ਕੋਈ ਦੁੱਖ ਨਹੀਂ, ਦੁੱਖ ਤੁਹਾਡੇ 'ਤੇ ਆਇਆ, ਮੈਂ ਹਮੇਸ਼ਾ ਹੀ ਤੁਹਾਡੀ ਖੈਰ ਚਾਹੁੰਦਾ ਹਾਂ, ਸੁੱਖ ਮੰਗਦਾ ਹਾਂ। ਜਦੋਂ ਮੈਂ ਦੇਖਿਆ ਆਪਣੀ ਵਿਦਿਆ ਦੁਆਰਾ ਅਤੇ ਤੁਹਾਡੀ ਸਿਰ 'ਤੇ ਬਹੁਤ ਭਾਰੀ ਸੰਕਟ ਦਾ ਸਮਾਂ ਆਇਆ। ਬਾਦਸ਼ਾਹ ਪੁੱਛਦਾ ਹੈ ਕਿ ਕਦੋਂ ਤੋਂ ਇਹ ਸਮਾਂ ਸ਼ੁਰੂ ਹੋਇਆ। ਨਜੂਮੀ ਨੇ ਦੱਸਿਆ ਬੜੀ ਚਲਾਕੀ ਦੇ ਨਾਲ ਕਿ ਅੱਜ ਤੋਂ ਹੀ ਇਹ ਜਿਹੜੀ ਸਾੜ ਸਦੀ ਹੈ ਨਾ ਤੁਹਾਡੇ 'ਤੇ ਸ਼ੁਰੂ ਹੋਈ ਹੈ, ਅਤੇ ਜਿਸ 'ਤੇ ਵੀ ਇਹ ਆਉਂਦੀ ਹੈ ਉਹਨੂੰ ਜਿਉਂਦਾ ਨਹੀਂ ਛੱਡਦੀ, ਉਹਦੀ ਮੌਤ ਦਾ ਕਾਰਨ ਕੋਈ ਨਾ ਕੋਈ ਬਣ ਜਾਂਦਾ ਹੈ, ਮਨੁੱਖ ਸੰਸਾਰ ਦੇ ਵਿੱਚੋਂ ਚਲਿਆ ਜਾਂਦਾ। ਇਸ ਕਰਕੇ ਬਾਦਸ਼ਾਹ ਜੀ, ਇਹਦੇ ਬਾਬਤ ਵੀ ਮੈਂ ਬੜੀ ਵਿਚਾਰ ਕੀਤੀ ਹੈ, ਯਤਨ ਹੈ, ਇਸ ਤੋਂ ਬਚਿਆ ਜਾ ਸਕਦਾ। ਜਦੋਂ ਇਹ ਗੱਲ ਕਹੀ ਨਾ ਵੀ ਯਤਨ ਹੈ, ਇਸ ਤੋਂ ਬਚਿਆ ਜਾ ਸਕਦਾ, ਅਤੇ ਬਾਦਸ਼ਾਹ ਜਹਾਂਗੀਰ ਨੇ ਮੌਤ ਦਾ ਨਾਮ ਸੁਣ ਕੇ ਜਿਹੜਾ ਉਹਦੇ ਅੰਦਰ ਡਰ ਪੈਦਾ ਹੋਇਆ ਸੀ, ਉਸ ਡਰ ਦੇ ਪੈ ਦੇ ਅੰਦਰ ਇਸ ਤੋਂ ਵਧਣ ਵਾਸਤੇ ਨਜੂਮੀ ਨੂੰ ਪੁੱਛਿਆ ਕਿ ਜੋ ਵਿਧੀ ਹੈ, ਵਿਧੀ ਵਿਧਾਨ ਹੈ, ਉਹ ਮੈਨੂੰ ਦੱਸ, ਇਸ ਤੋਂ ਬਚਿਆ ਕਿਵੇਂ ਜਾ ਸਕਦਾ ਹੈ। ਫਿਰ ਬੜੀ ਚਲਾਕੀ ਦੇ ਨਾਲ ਇਹਨੇ, ਜਿਵੇਂ ਚੰਦੂ ਨੇ ਸਮਝਾਇਆ ਸੀ ਕਿ ਉਸ ਸਮੇਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਤੂੰ ਨਾਂ ਲੈਣਾ ਹੈ, ਉਹਨਾਂ ਦੀ ਕੁਲ ਦਾ, ਉਹਨਾਂ ਦੀ ਜਾਤ ਦਾ ਜ਼ਿਕਰ ਕਰਨਾ ਹੈ, ਉਸੇ ਤਰ੍ਹਾਂ ਬਿਲਕੁਲ ਇਸਨੇ ਬਾਦਸ਼ਾਹ ਨੂੰ ਦੱਸਿਆ ਹੈ ਕਿ ਤੁਹਾਡੀ ਵਾਸਤੇ ਹਰਗੋਬਿੰਦ ਨਾਮ ਦਾ ਕੋਈ ਮਨੁੱਖ ਜੀ ਦੀ ਸੋਢੀ ਕੁੱਲ ਹੋਵੇ, ਖੱਤਰੀ ਜਾਤ ਹੋਵੇ, ਉਹ 40 ਦਿਨ ਕਿਲੇ ਵਿੱਚ ਬੈਠ ਕੇ ਮਾਲਾ ਲੈ ਕੇ ਜਾਪ ਕਰੇ ਅਤੇ ਤਾਂ ਤੁਹਾਡਾ ਭਲਾ ਹੋ ਸਕਦਾ, ਤਾਂ ਇਸ ਤੋਂ ਤੁਹਾਡਾ ਬਚਾਅ ਹੋ ਸਕਦਾ ਹੈ। ਇਹ ਗੱਲ ਸੁਣ ਕੇ ਬਾਦਸ਼ਾਹ ਨੇ ਜਦੋਂ ਸਭਾ ਦੇ ਵਿੱਚ ਇਹ ਹੁਕਮ ਕੀਤਾ ਹੈ ਕਿ ਇਸ ਨਾਮ ਦਾ ਮਨੁੱਖ ਜਿੱਥੇ ਵੀ ਹੋਵੇ ਉਹਨੂੰ ਲੱਭ ਕੇ ਲੈ ਕੇ ਆਵੋ ਮੇਰੇ ਕੋਲ। ਚੰਦੂ ਅਤੇ ਇਹਦੇ ਨਾਲ ਕੁਝ ਹਾਕਮ ਬੈਠੇ ਸਨ ਜਿਹੜੇ ਇਹਦੇ ਖਰੀਦੇ ਹੋਏ ਸਨ। ਜਦੋਂ ਬਾਦਸ਼ਾਹ ਨੇ ਇਹ ਗੱਲ ਕਹੀ ਕਿ ਇਸ ਨਾਮ ਦਾ ਮਨੁੱਖ ਦੇਸ਼ ਦੇ ਵਿੱਚ ਜਿੱਥੋਂ ਵੀ ਤੁਹਾਨੂੰ ਮਿਲਦਾ ਹੈ ਉਹ ਲੈ ਕੇ ਆਵੋ, ਅਤੇ ਬੜੀ ਚਲਾਕੀ ਨਾਲ
ਇੱਕ ਹਾਕਮ ਨੇ ਗੱਲ ਕੀਤੀ ਕਿ ਮਹਾਰਾਜ ਲੱਭਣ ਦੀ ਲੋੜ ਨਹੀਂ, ਤੁਹਾਡੇ ਕੋਲ ਹੀ ਨੇ। ਪਾਤਸ਼ਾਹ ਕਹਿਣ ਲੱਗਾ, ਕੌਣ? ਜਿਹਨਾਂ ਨੂੰ ਸੰਸਾਰ ਗੁਰੂ ਕਰਕੇ ਪੂਜਦਾ ਹੈ, ਜਿਹਨਾਂ ਦਾ ਨਾਮ ਗੁਰੂ ਹਰਗੋਬਿੰਦ ਸਾਹਿਬ ਜੀ ਹੈ, ਉਹਨਾਂ ਦੀ ਕੁਲ ਸੋਢੀ ਹੈ, ਉਹ ਖੱਤਰੀ ਜਾਤ ਨਾਲ ਸੰਬੰਧਿਤ ਨੇ। ਬਾਦਸ਼ਾਹ ਇਹ ਸੁਣ ਕੇ ਕਹਿਣ ਲੱਗਾ, ਉਹ ਤਾਂ ਬਹੁਤ ਸਤਿਕਾਰਕ ਨੇ, ਅਦਾਇਬ ਨੇ, ਅਦਬਯੋਗ ਨੇ, ਅਜੀਜ਼ ਨੇ ਮੇਰੇ। ਮੈਂ ਉਹਨਾਂ ਨੂੰ ਬੜੇ ਪਿਆਰ ਦੇ ਨਾਲ, ਸਤਿਕਾਰ ਦੇ ਨਾਲ ਇੱਥੇ ਬੁਲਾਇਆ ਹੈ, ਮੇਰੇ ਪਿਆਰ ਕਰਕੇ ਆਏ ਨੇ। ਚੰਦੂ ਬੋਲਿਆ, ਕਹਿਣ ਲੱਗਾ, ਮਹਾਰਾਜ ਜਦੋਂ ਜ਼ਿੰਦਗੀ ਦੀ ਗੱਲ ਹੋਵੇ ਨਾ, ਮੌਤ ਅਤੇ ਜੀਵਨ ਦੀ ਗੱਲ ਚੱਲਦੀ ਹੋਵੇ, ਉਦੋਂ ਫਿਰ ਆਪਣੇ ਕੰਮ ਆਉਂਦੇ ਹੈ, ਆਪਣਿਆਂ ਨੂੰ ਕਿਹਾ ਜਾਂਦਾ ਹੈ। ਮੈਨੂੰ ਨਹੀਂ ਲੱਗਦਾ ਜੇ ਤੁਸੀਂ ਉਹਨਾਂ ਨੂੰ ਬੇਨਤੀ ਕਰੋ ਤਾਂ ਤੁਹਾਡੀ ਉਹ ਗੱਲ ਨਾ ਮੰਨਣ। ਇੱਕ ਵਾਰ ਤੁਹਾਨੂੰ ਉਹਨਾਂ ਨੂੰ ਕਹਿ ਕੇ ਵੇਖ ਲੈਣਾ ਚਾਹੀਦਾ ਹੈ, ਉਹਨਾਂ ਨੂੰ ਬੇਨਤੀ ਕਰਨੀ ਚਾਹੀਦੀ ਹੈ ਕਿ ਮੇਰੇ 'ਤੇ ਇਹ ਸੰਕਟਮਈ ਸਮਾਂ ਆਇਆ ਹੈ ਅਤੇ ਮੇਰੇ ਵਾਸਤੇ ਤੁਹਾਨੂੰ ਕੁਝ ਸਮਾਂ 40 ਦਿਨ ਕਿਲੇ ਵਿੱਚ ਬੈਠ ਕੇ ਜਾਪ ਕਰਨਾ ਪਵੇਗਾ। ਜੇ ਤੁਸੀਂ ਇਹ ਕਰ ਸਕਦੇ ਹੋ ਤਾਂ ਜ਼ਰੂਰ ਇਹ ਯਤਨ ਕਰੋ। ਬਾਦਸ਼ਾਹ ਇਹ ਗੱਲ ਸੁਣ ਕੇ ਕਹਿਣ ਲੱਗਾ ਕਿ ਕਿਸੇ ਹੋਰ ਨੇ ਉਹਨਾਂ ਕੋਲ ਨਹੀਂ ਜਾਣਾ, ਮੈਂ ਆਪ ਜਾਵਾਂਗਾ, ਆਪ ਉਹਨਾਂ ਨੂੰ ਬੇਨਤੀ ਕਰਾਂਗਾ। ਸਤਿਸੰਗਤ ਜੀ, ਇੱਥੇ ਤੱਕ ਆਪਾਂ ਪਿਛਲੇ ਦੀਵਾਨ ਵਿੱਚ ਕਥਾ ਸਰਵਣ ਕੀਤੀ ਸੀ। ਇਸ ਤੋਂ ਅੱਗੇ ਜਿਵੇਂ ਪ੍ਰਸੰਗ ਆਰੰਭ ਹੋ ਰਹੇ ਨੇ, ਆਓ ਬੜੇ ਪਿਆਰ ਦੇ ਨਾਲ ਉਸ ਕਥਾ ਨੂੰ ਸਰਵਣ

0: ਕਿ ਮੇਰੇ 'ਤੇ ਬੜਾ ਸੰਕਟਮਈ ਸਮਾਂ ਆਇਆ ਹੈ, ਸਾੜ ਸਦੀ ਆਈ ਹੈ, ਮੇਰੀ ਮੌਤ ਨੇੜੇ ਆ ਗਈ ਹੈ, ਇਹਦੇ ਕੋਲੋਂ ਬਚਣਾ ਬੜਾ ਕਠਿਨ ਹੈ, ਮਨੁੱਖ ਬਚ ਨਹੀਂ ਸਕਦਾ, ਪਰ ਇਹਦੇ ਵਾਸਤੇ ਇੱਕੋ ਹੀ ਯਤਨ ਹੈ ਜੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਿਲੇ ਵਿੱਚ ਬੈਠ ਕੇ 40 ਦਿਨ ਚਲੀਸਾ ਕਰਨ, ਜਾਪ ਕਰਨ। ਮੌਤ ਦਾ ਨਾਂ ਸੁਣ ਕੇ ਇਹਦੇ ਅੰਦਰ ਐਸਾ ਡਰ ਪੈਦਾ ਹੋਇਆ ਹੈ, ਖਾਣਾ ਭੁੱਲ ਗਏ ਹੈ, ਬਸ ਇੱਕੋ ਹੀ ਚਿੰਤਾ ਹੈ ਕਿ ਮੈਂ ਮਰ ਜਾਣਾ ਹੈ, ਮੇਰੀ ਮੌਤ ਅਟਲ ਹੈ। ਇਹ ਅਟਲ ਸੱਚਾਈ ਹੈ, ਗੁਰਬਾਣੀ ਵਿੱਚ ਵੀ ਲਿਖਿਆ ਹੈ ਮਹਾਰਾਜ ਜੀ ਨੇ। ਸਤਿਸੰਗਤ ਜੀ, ਆਪਾਂ ਇਹ ਗੱਲ ਕਹਿੰਦੇ ਹਾਂ ਕਿ ਮੌਤ ਅਟਲ ਸੱਚਾਈ, ਪਰ ਮੰਨਦੇ ਨਹੀਂ, ਮੰਨਦਾ ਕੋਈ ਨਹੀਂ। ਜਦੋਂ ਸਾਨੂੰ ਸਾਡੀ ਮੌਤ ਬਾਰੇ ਪਤਾ ਲੱਗਦਾ ਤਾਂ ਮਨੁੱਖ ਕਿਵੇਂ ਡਰਦਾ ਹੈ ਕਿ ਮੈਂ ਮਰ ਨਾ ਜਾਵਾਂ, ਕਿੰਨੀ ਚਿੰਤਾ ਹੁੰਦੀ ਹੈ। ਇਸੇ ਤਰ੍ਹਾਂ ਬਾਦਸ਼ਾਹ ਨੇ ਜਦੋਂ ਮੌਤ ਦੀ ਗੱਲ ਸੁਣੀ, ਮੌਤ ਦਾ ਸਮਾਂ ਨੇੜੇ ਆਇਆ ਸੁਣਿਆ, ਡਰ ਗਿਆ ਹੈ, ਖਾਣਾ ਪੀਣਾ ਇਹਨੂੰ ਭੁੱਲ ਗਿਆ ਹੈ।
1: ਦਾਸਨ ਕਹਿ ਬਹੁ ਬਾਰ ਤਬ ਅਚਿਓ ਕੁਸ਼ਕ ਉੱਠ ਸੋਏ।
0: ਇਹਦੇ ਜਿਹੜੇ ਸੇਵਕ ਸਨ ਇਹਨੂੰ ਭੋਜਨ ਛਕਾਉਣ ਵਾਲੀ, ਉਹਨਾਂ ਨੇ ਫਿਰ ਵਾਰ ਵਾਰ ਕਿਹਾ, ਬਾਦਸ਼ਾਹ ਜੀ ਤੁਸੀਂ ਜਦੋਂ ਦੀ ਇਹ ਗੱਲ ਸੁਣੀ ਹੈ ਕਿ ਤੁਹਾਡੇ 'ਤੇ ਸੰਕਟਮਈ ਸਮਾਂ ਆਇਆ ਹੈ, ਸਾੜ ਸਦੀ ਆਈ ਹੈ, ਉਦੋਂ ਦਾ ਕੁਝ ਖਾਧਾ ਪੀਤਾ ਨਹੀਂ, ਇਸ ਤਰ੍ਹਾਂ ਮੌਤ 'ਤੇ ਜਿਹੜੀ ਆਉਣੀ ਉਹ 'ਤੇ ਆਉਣੀ ਹੈ, ਪਤਾ ਨਹੀਂ ਤੁਸੀਂ ਭੁੱਖ ਨਾਲ ਹੀ ਨਾ ਕਿਤੇ ਮਰ ਜਾਇਓ, ਤੁਹਾਨੂੰ ਕੁਝ ਖਾਣਾ ਚਾਹੀਦਾ ਹੈ। ਇਸ ਤੋਂ ਬਚਣ ਵਾਸਤੇ ਤੁਹਾਨੂੰ ਨਜੂਮੀਨ ਨੇ ਉਪਾਅ ਦੱਸਿਆ ਹੈ, ਯਤਨ ਦੱਸਿਆ, ਆਪਾਂ ਨੂੰ ਉਹ ਯਤਨ ਕਰਨਾ ਚਾਹੀਦਾ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਕੋਲ ਜਾ ਕੇ ਉਹਨਾਂ ਨੂੰ ਬੇਨਤੀ ਕਰਨੀ ਚਾਹੀਦੀ ਹੈ। ਇਸ ਕਰਕੇ ਵਾਰ ਵਾਰ ਜਦੋਂ ਉਹਨਾਂ ਨੇ ਕਿਹਾ ਹੈ ਨਾ ਸਤਿਸੰਗਤ ਜੀ, ਫਿਰ ਬਾਦਸ਼ਾਹ ਨੇ ਥੋੜ੍ਹਾ ਜਿਹਾ ਭੋਜਨ ਛਕਿਆ ਹੈ।
1: ਚੌਪਈ ਚਾਰ ਪੰਜ ਮੂਡਨ ਕੇ ਮਤ ਕੀ।
0: ਮੂਰਖਾਂ ਨੇ, ਚਾਰ ਪੰਜ ਜਿਹੜੇ ਮੂਰਖ ਸਨ, ਉਹਨਾਂ ਦੀ ਮਤ ਦਾ ਅਸਰ, ਉਹਨਾਂ ਦੀ ਗੱਲ ਦਾ ਅਸਰ ਸਤਿਸੰਗਤ ਜੀ ਬਾਦਸ਼ਾਹ ਦੀ ਮਨ 'ਤੇ ਹੋਇਆ। ਜਦੋਂ ਚਾਰ ਪੰਜ ਮਨੁੱਖ ਇੱਕੋ ਸਮੇਂ ਸਾਨੂੰ ਇਹ ਗੱਲ ਕਹਿ ਦੇਣ ਕਿ ਅੱਜ ਤੁਸੀਂ ਠੀਕ ਨਹੀਂ ਹੋ, ਤੁਹਾਡਾ ਚਿਹਰਾ ਜਿਹੜਾ ਮੁਰਝਾਇਆ ਜਿਹਾ ਨਾ, ਬੰਦਾ ਭਾਵੇਂ ਤੰਦਰੁਸਤ ਵੀ ਹੋਵੇ ਨਾ, ਜਦੋਂ ਚਾਰ ਪੰਜ ਜਾਣੇ ਕਹਿ ਦੇਣ ਵੀ ਕੀ ਗੱਲ ਅੱਜ ਤੁਸੀਂ ਠੀਕ ਨਹੀਂ ਲੱਗਦੇ, ਸਰੀਰ ਢਿੱਲਾ ਢਿੱਲਾ ਜਿਹਾ ਲੱਗਦਾ, ਭਾਵੇਂ ਠੀਕ ਵੀ ਹੋਈਏ ਨਾ, ਅਤੇ ਉਹਨਾਂ ਦੀ ਗੱਲ ਦਾ ਅਸਰ ਹੋ ਜਾਂਦਾ ਵੀ ਸ਼ਾਇਦ ਮੇਰਾ ਸਰੀਰ ਠੀਕ ਨਹੀਂ ਹੈ, ਇਹਨਾਂ ਨੂੰ ਜਿਵੇਂ ਲੱਗ ਰਿਹਾ ਵੀ ਚਿਹਰਾ ਉਤਰਿਆ ਜਾਏ ਤਾਂ ਮੈਂ ਠੀਕ ਹੀ ਨਹੀਂ ਹੋਣਾ, ਬੰਦਾ ਬਿਮਾਰ ਹੋ ਜਾਂਦਾ ਪੰਜਾਂ ਦੀਆਂ ਸੁਣ ਕੇ। ਇਸੇ ਤਰ੍ਹਾਂ ਇਹ ਮਾਨਸਿਕ ਤੌਰ 'ਤੇ ਬਾਦਸ਼ਾਹ ਬਿਮਾਰ ਹੋ ਗਿਆ, ਇਹਦੇ ਅੰਦਰ ਡਰ ਪੈਦਾ ਹੋ ਗਿਆ ਮੌਤ ਦਾ, ਮੇਰੇ 'ਤੇ ਸੰਕਟਮਈ ਸਮਾਂ ਆਇਆ ਅਤੇ ਪਤਾ ਨਹੀਂ ਮੈਂ ਬਚਣਾ ਜਾਂ ਨਹੀਂ ਬਚਣਾ। ਇਸ ਕਰਕੇ ਕਵੀ ਜੀ ਲਿਖਦੇ ਕਿ ਚਾਰ ਪੰਜ ਮੂਰਖਾਂ ਨੇ ਜਿਹੜੀ ਗੱਲ ਕੀਤੀ ਹੈ, ਉਸ ਗੱਲ ਦਾ ਅਸਰ ਬਾਦਸ਼ਾਹ ਦੇ ਦਿਮਾਗ 'ਤੇ, ਮਨ 'ਤੇ ਹੋਇਆ ਹੈ।
1: ਸੁਣ ਕਰ ਬਾਤ ਚਿੰਤ ਚਿਤ ਮ੍ਰਿਤ ਕੀ।
0: ਇਹਨਾਂ ਮੂਰਖਾਂ ਦੀਆਂ ਗੱਲਾਂ ਸੁਣ ਕੇ ਨਾ ਬਾਦਸ਼ਾਹ ਮਨ ਵਿੱਚ ਬਹੁਤ ਚਿੰਤਤ ਹੋਇਆ ਹੈ।
1: ਚੜ ਗਜ ਪਰ ਗਮਨਿਓ ਉਰ ਉਰੇ।
0: ਸਤਿਸੰਗਤ ਜੀ, ਗਜ ਦੇ ਉੱਪਰ, ਹਾਥੀ ਦੇ ਉੱਪਰ ਫਿਰ ਇਹ ਸਵਾਰ ਹੋਇਆ, ਸਤਿਗੁਰੂ ਜੀ ਦੇ ਕੋਲ ਆਇਆ ਹੈ।
1: ਬਰਜੇ ਰੱਖੇ ਸਾਥ ਨਰ ਥੋਰੇ।
0: ਇਸ ਨੇ ਜਾਣ ਤੋਂ ਪਹਿਲਾਂ ਜਦੋਂ ਇਹਦੇ ਨਾਲ ਇਹ ਜਾਂਦਾ ਸੀ ਨਾ ਬਾਹਰ ਨੂੰ, ਅਤੇ ਬੜਾ ਲਾਹੂ ਲਸ਼ਕਰ ਜਾਂਦਾ ਸੀ, ਬੜੀ ਸੂਰਮੇ ਫੌਜਾਂ ਜਾਂਦੀਆਂ ਸਨ, ਅੱਜ ਜਦੋਂ ਇਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਕੋਲ ਜਾਣ ਵਾਸਤੇ ਤਿਆਰ ਹੋਇਆ, ਅਤੇ ਉਸ ਵੇਲੇ ਇਸ ਨੇ ਬਹੁਤੇ ਨਾਲ ਜਿਹੜੇ ਸਿਪਾਹੀ ਨੇ ਨਾ ਉਹਨਾਂ ਨੂੰ ਜਾਣ ਤੋਂ ਵਰਜਿਆ, ਥੋੜ੍ਹੇ ਹੀ ਆਪਣੇ ਨਜ਼ਦੀਕੀ ਜਿਹੜੇ ਸੂਰਮੇ ਨੇ ਉਹਨਾਂ ਨੂੰ ਨਾਲ ਰੱਖਿਆ।
1: ਖੁਸ਼ੀ ਨਾ ਚਿੱਤ ਕੋ ਭਾਵਤ ਕੋਈ।
0: ਹੁਣ ਇਹਦੇ ਮਨ ਨੂੰ ਕੋਈ ਖੁਸ਼ੀ ਚੰਗੀ ਨਹੀਂ ਲੱਗਦੀ ਜਾਂ ਖੁਸ਼ੀ ਵਾਲੀ ਬਾਤ ਇਹਦੇ ਮਨ ਨੂੰ ਪਾਉਂਦੀ ਨਹੀਂ ਹੈ।
1: ਤਿਸੀ ਸੰਦੇਹ ਬਿਖੇ ਬ੍ਰਿਤ ਹੋਈ।
0: ਬਸ ਇਹਦੀ ਉਸੇ ਸ਼ੰਕੇ ਦੇ ਵਿੱਚ, ਉਸੇ ਗੱਲ ਦੇ ਵਿੱਚ ਮਨ ਦੀ ਜਿਹੜੀ ਬਿਰਤੀ ਲੱਗੀ ਹੋਈ ਹੈ ਕਿ ਮੇਰੇ 'ਤੇ ਸਾੜ ਸਦੀ ਆ ਗਈ ਹੈ, ਮੇਰੀ ਮੌਤ ਨੇੜੇ ਆ ਗਈ ਹੈ, ਅਤੇ ਮੈਂ ਹੁਣ ਬਚਣਾ ਨਹੀਂ। ਜਦੋਂ ਕਿਸੇ ਨੂੰ ਕੋਈ ਡਾਕਟਰ ਵੀ ਕਹਿ ਦੇਵੇ ਨਾ ਵੀ ਤੁਹਾਡੇ ਕੋਲ ਥੋੜ੍ਹਾ ਹੀ ਸਮਾਂ ਹੈ, ਤੁਹਾਡੇ ਕੋਲ ਥੋੜ੍ਹੇ ਸਵਾਸ ਨੇ, ਬਸ ਤੁਹਾਡੀ ਤਾਂ ਹੁਣ ਸੇਵਾ ਹੀ ਹੈ ਜੇ ਤੁਹਾਡਾ ਪਰਿਵਾਰ ਕਰ ਲਵੇ, ਤਾਂ ਉਹ ਬੰਦਾ ਵਿਚਾਰਾ ਭਾਵੇਂ ਨਹੀਂ ਵੀ ਮਰਨਾ ਨਾ ਤਾਂ ਵੀ ਸੋਚ ਸੋਚ ਕੇ ਮਰ ਜਾਂਦਾ ਵੀ ਡਾਕਟਰਾਂ ਨੇ ਮੈਨੂੰ ਜਵਾਬ ਦੇ ਦਿੱਤਾ ਵੀ ਹੁਣ ਮੈਂ ਨਹੀਂ ਬਚਣਾ। ਇਸੇ ਤਰ੍ਹਾਂ ਇਹ ਬਾਦਸ਼ਾਹ ਵਾਰ ਵਾਰ ਇਹਦਾ ਧਿਆਨ ਉਸੇ ਪਾਸੇ ਜਾਂਦਾ ਵੀ ਮੇਰੇ 'ਤੇ ਹੁਣ ਸਾੜ ਸਦੀ ਆ ਗਈ ਹੈ, ਅਤੇ ਉਹਨੇ ਮੈਨੂੰ ਛੱਡਣਾ ਨਹੀਂ, ਮੈਂ ਮਰ ਜਾਣਾ ਹੈ, ਇਹਦੇ ਮਨ ਦਾ ਖਿਆਲ ਮਨ ਦਾ ਧਿਆਨ ਉਸੇ ਪਾਸੇ ਲੱਗਾ ਹੈ।
1: ਪਹੁੰਚਿਓ ਗੁਰ ਢਿੱਗ ਬੰਧਨ ਧਾਰੀ,
0: ਭਾਵੇਂ ਕਿ ਗੁਰੂ ਵੱਲ ਹੀ ਚੱਲੇ ਹੈ, ਗੁਰੂ ਨੂੰ ਬੇਨਤੀ ਕਰਨ ਵਾਸਤੇ ਚੱਲੇ ਹੈ। ਇਸੇ ਤਰ੍ਹਾਂ ਮਨੁੱਖ ਦਾ ਵੀ ਧਿਆਨ, ਸਤਿਸੰਗਤ ਜੀ ਜਦੋਂ ਡਾਕਟਰ ਜਵਾਬ ਦੇ ਦਿੰਦੇ ਨਾ, ਕਹਿ ਦਿੰਦੇ ਵੀ ਬਸ ਹੁਣ ਤੇਰਾ ਵੀ ਹੈ, ਗੁਰੂ ਹੀ ਹੈ ਤੈਨੂੰ ਬਚਾ ਲਵੇ, ਅਤੇ ਜਦੋਂ ਮਨੁੱਖ ਹਾਰ ਕੇ ਹੰਭ ਕੇ ਸਾਰਿਆਂ ਪਾਸਿਆਂ ਤੋਂ ਧੱਕੇ ਧੁੱਕੇ ਖਾ ਕੇ ਗੁਰੂ ਕੋਲ ਆਉਂਦਾ, ਫਿਰ ਵੀ ਧਿਆਨ ਦੀ ਉੱਥੇ ਰਹਿੰਦਾ ਨਾ, ਇੱਥੇ ਆਣ ਕੇ ਵੀ ਚਿੰਤਾ ਉਹੀ ਚੱਲਦੀ, ਪਤਾ ਨਹੀਂ ਮੈਂ ਬਚਣਾ ਹੈ ਜਾਂ ਨਹੀਂ ਬਚਣਾ, ਇੱਥੇ ਵੀ ਦੁਬਧਾ ਵਿੱਚ ਬੈਠਾ ਰਹਿੰਦਾ ਹੈ। ਇਸੇ ਤਰ੍ਹਾਂ ਦੁਬਧਾ ਦੇ ਵਿੱਚ ਸਤਿਗੁਰੂ ਜੀ ਦੇ ਕੋਲ ਆਇਆ ਹੈ।
1: ਰਪੀ ਚਾਰ ਅਕੋਰ ਅਗਾਰੀ,
0: ਜਦੋਂ ਸਤਿਗੁਰੂ ਜੀ ਨੂੰ ਆਣ ਕੇ ਇਸਨੇ ਨਮਸਕਾਰ ਕੀਤੀ ਨਾ, ਅਤੇ ਸੋਹਣੀਆਂ ਭੇਟਾਵਾਂ ਲੈ ਕੇ ਆਇਆ, ਸਤਿਗੁਰੂ ਜੀ ਦੇ ਅੱਗੇ ਰੱਖੀਆਂ ਹਨ।
1: ਮੌਨ ਠਾਨ ਕਰ ਬਦਨ ਮਲੀਨਾ,
0: ਚੁੱਪ ਕਰਕੇ ਬੈਠ ਗਿਆ, ਮੁੱਖ ਇਹਦਾ ਮੁਰਝਾਇਆ ਹੋਇਆ, ਅੱਜ ਬੋਲਿਆ ਕੁਝ ਨਹੀਂ।

0: ਕਿਉਂਕਿ ਸਤਿਗੁਰੂ ਜੀ ਤੇ ਘੱਟ ਘੱਟ ਕੀ ਅੰਤਰ ਕੀ ਜਾਣਤ ਭਲੀ ਬੁਰੀ ਕੀ ਪੀਰ ਪਛਾਣਤ। ਮਨੁੱਖ ਜਦੋਂ ਘਰੋਂ ਹੀ ਤੁਰਦਾ ਹੈ, ਜੋ ਭਾਵਨਾ ਲੈ ਕੇ ਕਾਮਨਾ ਲੈ ਕੇ ਤੁਰਦਾ ਹੈ, ਉਦੋਂ ਹੀ ਗੁਰੂ ਬੁੱਝ ਲੈਂਦਾ ਹੈ ਕਿ ਅੱਜ ਮੇਰਾ ਪਿਆਰਾ ਕਾਹਦੇ ਵਾਸਤੇ ਮੇਰੇ ਕੋਲ ਆ ਰਿਹਾ, ਕੀ ਇੱਛਾ ਲੈ ਕੇ ਆ ਰਿਹਾ, ਇਹਦੇ ਮਨ ਵਿੱਚ ਕੀ ਚੱਲ ਰਿਹਾ, ਗੁਰੂ ਨੂੰ ਪਤਾ ਹੈ। ਸਤਿਸੰਗ ਜੀ ਡਾਕਟਰ ਕੋਲ ਜਾਈਏ ਤਾਂ ਉਹਨੂੰ ਦੱਸਣਾ ਪੈਂਦਾ ਵੀ ਮੈਨੂੰ ਆਹ ਰੋਗ ਹੈ, ਮੈਨੂੰ ਆਹ ਬਿਮਾਰੀ ਹੈ। ਗੁਰੂ ਨੂੰ ਦੱਸਣ ਦੀ ਲੋੜ ਨਹੀਂ। ਐਕਸਰੇ ਜਾਂ ਸਕੈਨ ਕਰਾਉਣੀ, ਉਹਨਾਂ ਵਿੱਚ ਜਿਹੜੇ ਸਰੀਰ ਦੇ ਰੋਗ ਨੇ ਉਹ ਆ ਜਾਂਦੇ ਹੈ, ਪਰ ਜਿਹੜੀ ਮਨ ਦੀ ਵਿਚਾਰ ਨੇ ਜਾਂ ਵਿਕਾਰ ਨੇ, ਮਨ ਵਿੱਚ ਸੰਕਲਪ ਵਿਕਲਪ ਜਿਹੜੇ ਚੱਲ ਰਹੇ ਨੇ, ਉਹ ਸਤਿਸੰਗ ਜੀ ਐਕਸਰਿਆਂ 'ਚ ਨਹੀਂ ਆਉਂਦੇ। ਉਹ ਸਕੈਨ ਕੀਤੀਆਂ ਨੇ, ਉਹ ਗੱਲਾਂ ਆਉਂਦੀਆਂ ਜਿਹੜੀਆਂ ਸਾਡੇ ਮਨ ਦੇ ਵਿੱਚ ਚੱਲ ਰਹੀਆਂ। ਪਰ ਗੁਰੂ ਦਾ ਸਕੈਨਿੰਗ ਏਡਾ ਵੱਡਾ ਹੈ, ਸਕੈਨਿੰਗ ਪਲੈਨਿੰਗ ਗੁਰੂ ਦੀ ਜਿਹੜੀ ਏਡੀ ਵੱਡੀ ਹੈ ਕਿ ਤੁਸੀਂ ਗੁਰੂ ਕੋਲ ਬੈਠੇ ਜਾਂ ਨਹੀਂ ਬੈਠੇ, ਜੋ ਤੁਹਾਡੇ ਮਨ ਵਿੱਚ ਚੱਲ ਰਿਹਾ ਹੈ, ਗੁਰੂ ਅੰਤਰਜਾਮੀ ਹੈ। ਅੰਤਰਜਾਮੀ ਦਾ ਮਤਲਬ ਕਿ ਅੰਦਰ ਦੀ ਵੀ ਉਹ ਜਾਣਦਾ ਸਾਡੇ ਅੰਦਰ ਕੀ ਚੱਲ ਰਿਹਾ ਹੈ। ਗੁਰੂ ਕੋਲ ਬੈਠੇ ਹਾਂ ਨਾ, ਗੁਰੂ ਨੂੰ ਸਾਡੇ ਅੰਦਰ ਦਾ ਵੀ ਪਤਾ ਹੈ, ਗੁਰੂ ਅੰਦਰ ਵੀ ਪੜ੍ਹ ਲੈਂਦਾ ਹੈ। ਇਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਕੋਲ ਜਦੋਂ ਬਾਦਸ਼ਾਹ ਬੈਠੇ ਆਏ ਕਿ ਚਿਹਰਾ ਉਤਰਿਆ ਹੋਇਆ, ਮਨ ਦੀਨ ਹੈ, ਉਦਾਸ ਹੈ, ਸਤਿਗੁਰੂ ਜੀ ਨੇ ਇਹਦੇ ਵੱਲ ਜਦੋਂ ਦ੍ਰਿਸ਼ਟੀ ਮਾਰੀ, ਦੇਖਿਆ ਹੈ
1: ਇਤ ਬੂਝਨ ਕੇ ਬਾਕ ਅਲਾਇਓ,
0: ਇਸ ਨੂੰ ਪੁੱਛਣ ਵਾਸਤੇ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵਚਨ ਕੀਤਾ, ਬੋਲੇ ਹਨ
1: ਹਜ਼ਰਤ ਕਹੋ ਕਵਨ ਹੈ ਕਾਰਨ।
0: ਸਤਿਗੁਰੂ ਜੀ ਕਹਿੰਦੇ ਬਾਦਸ਼ਾਹ ਦੱਸੋ ਸਾਨੂੰ ਕੀ ਕਾਰਨ ਹੈ।
1: ਜਿਸ ਤੇ ਏਵ ਦਸਾ ਕੇ ਧਾਰਨ,
0: ਤੇ ਅੱਜ ਤੁਸੀਂ ਬੜੀ ਉਦਾਸ ਜੇ ਨਜ਼ਰ ਆਉਂਦੇ ਹੋ, ਜਿਸ ਤੇ ਏਵ ਦਸ਼ਾ ਕੀ ਧਾਰਨ, ਜਿਸ ਦੇ ਨਾਲ ਐਸੀ ਤੁਸੀਂ ਦਸ਼ਾ ਧਾਰਨ ਕੀਤੀ, ਇਹੋ ਜਿਹੀ ਹਾਲਤ ਤੁਹਾਡੀ ਬਣੀ ਹੈ।
1: ਬਦਨ ਪ੍ਰਕਾਸ਼ਤ ਨਹੀਂ ਤੁਮਾਰਾ,
0: ਅੱਜ ਤੁਹਾਡਾ ਚਿਹਰਾ ਜਿਹੜਾ ਹੈ ਨਾ ਪਹਿਲਾਂ ਵਰਗਾ ਨਹੀਂ, ਜਿਵੇਂ ਤੁਸੀਂ ਪਹਿਲਾਂ ਖੁਸ਼ੀ ਦੇ ਨਾਲ ਆਉਂਦੇ ਸੀ, ਤੁਹਾਡਾ ਚਿਹਰਾ ਬੜਾ ਖੇੜੇ ਦੇ ਵਿੱਚ ਹੁੰਦਾ ਸੀ, ਤੁਹਾਡੇ ਚਿਹਰੇ ਦਾ ਨੂਰ ਹੀ ਕੁਝ ਵੱਖਰਾ ਹੁੰਦਾ ਸੀ, ਅੱਜ ਉਹੋ ਜਿਹਾ ਤੁਹਾਡਾ ਚਿਹਰਾ ਨਹੀਂ ਹੈ।
1: ਮਨੋ ਜੂਪ ਮਹਿ ਮਨ ਕੋ ਹਾਰਾ,
0: ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਹਿੰਦੇ ਇਵੇਂ ਲੱਗਦਾ ਹੈ ਕਿ ਜਿਵੇਂ ਕੋਈ ਮਨੁੱਖ ਜੂਏ ਦੇ ਵਿੱਚ ਆਪਣਾ ਸਭ ਕੁਝ ਹਾਰ ਗਿਆ ਹੋਵੇ, ਅਤੇ ਉਹਦੀ ਹਾਲਤ ਹੁੰਦੀ ਹੈ ਨਾ ਜਿਵੇਂ ਤੁਸੀਂ ਆਪਣਾ ਮਨ ਜੂਏ ਦੇ ਵਿੱਚ ਹਾਰ ਦਿੱਤਾ, ਅੱਜ ਇਸ ਤਰ੍ਹਾਂ ਦੀ ਤੁਹਾਡੀ ਹਾਲਤ ਨਜ਼ਰ ਆ ਰਹੀ ਹੈ।
1: ਨਹੀਂ ਬਲੋਚਨ ਵਿਕਸਤ ਆਸ਼ੇ,
0: ਤੁਹਾਡੇ ਜਿਹੜੇ ਨੇਤਰ ਨੇ ਅੱਖਾਂ ਨੇ ਨਾ ਅੱਜ ਉਹ ਵੀ ਖੁਸ਼ ਨਹੀਂ ਨਜ਼ਰ ਆ ਰਹੀਆਂ।
1: ਨਹਿ ਪੂਰਬ ਸਮ ਬੋਲਣ ਬਾਸ਼ੇ,
0: ਨਾ ਹੀ ਪਹਿਲਾਂ ਵਾਂਗ ਤੁਸੀਂ ਜਿਵੇਂ ਮੇਰੇ ਕੋਲ ਆਉਂਦੇ ਸੀ, ਸਤਿਗੁਰੂ ਜੀ ਕਹਿੰਦੇ ਬੋਲਦੇ ਸੀ ਸਾਡੇ ਨਾਲ, ਤੁਸੀਂ ਸਵਾਲ ਜਵਾਬ ਕਰਦੇ ਸੀ, ਕਈ ਤੁਹਾਡੇ ਮਨ ਦੇ ਸ਼ੰਕੇ ਹੁੰਦੇ ਸੀ ਉਹਨਾਂ ਬਾਬਤ ਤੁਸੀਂ ਪੁੱਛਦੇ ਸੀ, ਅੱਜ ਤੁਹਾਡੀ ਕੋਈ ਪੁੱਛਣ ਦੀ ਵੀ ਇੱਛਾ ਨਹੀਂ ਲੱਗਦੀ, ਤੁਹਾਨੂੰ ਕੋਈ ਬੋਲਣ ਦੀ ਵੀ ਇੱਛਾ ਨਹੀਂ ਹੈ।
1: ਕੋ ਅਸ ਕਾਜ ਬਿਗਾੜਿਓ ਕਾਹੂ,
0: ਕਿਹੜਾ ਐਸਾ ਕਿਸੇ ਨੇ ਤੁਹਾਡਾ ਕਾਰਜ ਵਿਗਾੜ ਦਿੱਤਾ ਹੈ,
1: ਜਿਸ ਤੇ ਖੁਸ਼ੀ ਨਹੀਂ ਮਨ ਮਾਹੂ,
0: ਜਿਸ ਤੇ ਵਿਗੜਨ ਕਰਕੇ ਅੱਜ ਤੁਹਾਡੇ ਮਨ ਵਿੱਚ ਖੁਸ਼ੀ ਨਹੀਂ ਹੈ, ਚਾਹ ਨਹੀਂ ਹੈ।
1: ਕਹਿਓ ਸਹਾ ਕਿਆ ਕਹੋ ਸੁਣਾਈ,
0: ਗੁਰੂ ਅਰਜਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਤਿਸੰਗਤ ਜੀ ਇਹ ਵਚਨ ਸੁਣ ਕੇ ਨਾ ਫਿਰ ਅੱਗਿਓ ਬਾਦਸ਼ਾਹ ਬੋਲੇ ਹੈ, ਬੇਨਤੀ ਕੀਤੀ ਹੈ,
1: ਅਸਮੰਜਸ ਗਤ ਕਹੀ ਨਾ ਜਾਈ,
0: ਕਹਿਣ ਲੱਗਾ ਮਹਾਰਾਜ ਬੜੀ ਅਸਮੰਜਸ ਜੀ ਗੱਲ, ਹੈਰਾਨੀ ਵਾਲੀ ਗੱਲ ਬਣੀ ਹੈ, ਵੀ ਕੋ ਦੱਸੀ ਨਹੀਂ ਜਾਂਦੀ।
1: ਤਉ ਅਵਸਯ ਬਣੀ ਅਬ ਜਾਨ,
0: ਮਹਾਰਾਜ ਪਰ ਦੱਸਣੀ ਵੀ ਇਹ ਜ਼ਰੂਰੀ ਹੈ, ਜੇ ਨਹੀਂ ਦੱਸਦਾ ਤੇ ਮਰਦਾ ਫਿਰ ਮੌਤ ਹੈ, ਇਸ ਕਰਕੇ ਮੈਂ ਆਪ ਜੀ ਨੂੰ ਜੋ ਮੇਰੇ ਨਾਲ ਖੇਡ ਵਰਤੀ ਹੈ, ਜੋ ਭਾਣਾ ਵਾਪਰਿਆ ਹੈ ਨਾ ਉਹ ਮੈਂ ਆਪ ਜੀ ਨੂੰ ਦੱਸਦਾ ਹਾਂ।
1: ਸੁਣੋ ਪੀਰ ਜੀ ਕਰੋ ਬਖਾਨ,
0: ਪੀਰ ਜੀ ਮੈਂ ਕਹਿੰਦਾ ਤੇ ਆਪ ਜੀ ਸੁਣੋ, ਮੈਂ ਤੁਹਾਨੂੰ ਦੱਸਦਾ ਹੈ ਤੇ ਤੁਸੀਂ ਮੇਰੀ ਗੱਲ ਸੁਣਨਾ ਕਰੋ।
1: ਸਾਢ ਸਤੀ ਮੋਰੇ ਪਰ ਆਈ,
0: ਕਹਿਣ ਲੱਗਾ ਮਹਾਰਾਜ ਮੇਰੀ ਧੀ ਨਾ ਮੈਨੂੰ ਨਜੂਮੀਏ ਨੇ ਦੱਸਿਆ, ਜਿਹੜਾ ਮੇਰਾ ਨਜੂਮੀਆ ਹੈ ਵੀ ਮੇਰੇ ਤੇ ਸਾਠ ਸਤੀ ਆਈ ਹੈ,
1: ਅਪਰ ਨਹੀਂ ਕੁਛ ਹੋ ਤੇ ਉਪਾਈ,
0: ਇਸ ਤੋਂ ਬਚਣ ਵਾਸਤੇ ਹੋਰ ਕੋਈ ਯਤਨ ਨਹੀਂ ਹੋ ਸਕਦਾ, ਉਹਨੇ ਗੱਲ ਕਹੀ ਹੈ।
1: ਏਕ ਯਤਨ ਸੋ ਹਾਥ ਤੁਮਾਰੇ,
0: ਮਹਾਰਾਜ ਜੀ ਕਹਿੰਦੇ ਫਿਰ ਅਸੀਂ ਕੀ ਕਰ ਸਕਦੇ ਹਾਂ ਤੇਰੇ ਵਾਸਤੇ, ਕਹਿਣ ਲੱਗਾ ਮਹਾਰਾਜ ਜੀ ਕੋਈ ਯਤਨ ਹੈ ਤੇ ਉਹ ਤੁਹਾਡੇ ਹੱਥ ਦੇ ਵਿੱਚ ਹੈ,
1: ਜਿਸ ਤੇ ਉਪਜਹ ਖੈਰ ਹਮਾਰੇ,
0: ਮਹਾਰਾਜ ਜਿਸ ਦੇ ਨਾਲ ਮੇਰੇ ਜੀਵਨ ਦੇ ਵਿੱਚ ਸੁੱਖ ਪੈਦਾ ਹੋਵੇਗਾ, ਮੈਨੂੰ ਮੌਤ ਤੋਂ ਰਾਹਤ ਮਿਲ ਜਾਵੇਗੀ, ਮੈਂ ਮੌਤ ਤੋਂ ਬਚ ਜਾਵਾਂਗਾ। ਇੱਕੋ ਹੀ ਯਤਨ ਹੈ ਅਤੇ ਉਹ ਤੁਹਾਡੇ ਹੱਥ ਵਿੱਚ ਹੈ, ਜੇ ਤੁਸੀਂ ਉਹ ਯਤਨ ਕਰਦੇ ਹੋ ਨਾ ਤੇ ਮੇਰੀ ਜ਼ਿੰਦਗੀ ਫਿਰ ਖੁਸ਼ਹਾਲ ਹੋ ਜਾਵੇਗੀ, ਮੈਨੂੰ ਨਵਾਂ ਇੱਕ ਜੀਵਨ ਮਿਲ ਜਾਵੇਗਾ।
1: ਦੁਰਗ ਗਵਾਲੀਅਰ ਮਹਿਤਿਰ ਹੈ ਕੈ,
0: ਮਹਾਰਾਜ ਗਵਾਲੀਅਰ ਦੀ ਕਿਲੇ ਵਿੱਚ ਬੈਠ ਕਰਕੇ
1: ਸਿਮਰਹੁ ਅੱਲਹ ਮਾਲ ਕਰ ਲੈ ਕੇ,
0: ਹੱਥ ਵਿੱਚ ਮਾਲਾ ਲੈ ਕੇ ਨਾ

0: ਅਤੇ ਮੇਰੀ ਚੜ੍ਹਦੀ ਕਲਾ ਵਾਸਤੇ ਗਵਾਲੀਅਰ ਦੇ ਕਿਲ੍ਹੇ ਵਿੱਚ ਬੈਠ ਕੇ ਨਾ 40 ਦਿਨ ਹੱਥ ਵਿੱਚ ਮਾਲਾ ਲੈ ਕੇ ਚਲੀਸਾ ਕਰ ਦੇਵੋ।
1: ਸਾੜ ਸਤੀ ਕੋ ਬਲ ਪਰਹਰੋ।
0: ਇਹਦੇ ਨਾਲ ਜਿਹੜੀ ਮੇਰੇ 'ਤੇ ਸਾੜ ਸਦੀ ਆਈ ਹੈ ਨਾ, ਉਹਦਾ ਸਾਰਾ ਬਲ ਖਤਮ ਹੋ ਜਾਵੇਗਾ, ਉਹਦਾ ਪ੍ਰਭਾਵ

0: ਮੇਰਾ ਜੀਵਨ ਸਾਰਾ ਜਿਹੜਾ ਨਾ ਉਹ ਸੁਖਦਾਈ ਹੋ ਜਾਵੇਗਾ।
1: ਓਏ ਬਰਨੀ ਜਬ ਏਵ ਤੁਮਾਰੇ
0: ਮਹਾਰਾਜ, ਇਹ ਤਾਂ ਹੋ ਸਕਦਾ ਜੀ ਤੁਸੀਂ ਕਿਲੇ ਵਿੱਚ ਜਾ ਕੇ 40 ਦਿਨ ਜਾਪ ਕਰੋ ਮਾਲਾ ਲੈ ਕੇ ਨਾ, ਅਤੇ ਫਿਰ ਮੇਰਾ ਭਲਾ ਹੋ ਸਕਦਾ ਹੈ।
1: ਸ੍ਰੀ ਸਤਿਗੁਰ ਸੁਣ ਸਭ ਲਖ ਪਾਈ।
0: ਅੰਤਰਜਾਮੀ ਸਤਿਗੁਰੂ ਜੀ ਨੇ ਜਦੋਂ ਇਹਦੀ ਗੱਲ ਸੁਣੀ ਹੈ, ਉਹ ਸਾਰੀ ਜਿਹੜੀ ਇਹਨਾਂ ਦੁਸ਼ਟਾਂ ਦੀ ਚਾਲ ਸੀ ਨਾ ਉਸਨੂੰ ਸਮਝ ਲਿਆ ਹੈ।
1: ਜਥਾ ਦੁਸ਼ਟ ਮਿਲ ਕੀਨ ਖੁਟਾਈ,
0: ਜਿਵੇਂ ਇਹਨਾਂ ਦੁਸ਼ਟਾਂ ਨੇ ਮਿਲ ਕੇ ਬਾਦਸ਼ਾਹ ਦੇ ਕੋਲ ਇੱਕ ਸਕੀਮ ਦੇ ਨਾਲ ਇਹ ਗੱਲ ਬਣਾ ਕੇ ਕਹੀ ਹੈ, ਉਸ ਖੁਟਿਆਈ ਨੂੰ ਉਸ ਖੋਟ ਨੂੰ ਸਤਿਗੁਰੂ ਜੀ ਨੇ ਸਮਝਿਆ ਹੈ।
1: ਅਬ ਜੇ ਕਰਹਿ ਹਟਾਵਨ ਸਾਹੂ,
0: ਸਤਿਗੁਰੂ ਜੀ ਵਿਚਾਰਦੇ ਨੇ ਕਿ ਜੇ ਹੁਣ ਅਸੀਂ ਬਾਦਸ਼ਾਹ ਨੂੰ ਰੋਕਦੇ ਹਾਂ ਜਾਂ ਜਵਾਬ ਦਿੰਦੇ ਹਾਂ,
1: ਮਲਨ ਹੋਏ ਸੰਸੈ ਮਨ ਮਾਹੂ,
0: ਤੇ ਇਹਦਾ ਮਨ ਉਦਾਸ ਹੋਵੇਗਾ, ਨਾਲੇ ਮਨ ਵਿੱਚ ਸ਼ੰਕਾ ਵੀ ਇਹਦੇ ਆਵੇਗਾ।
1: ਜੇ ਨਹਿ ਜਾਏ ਕੁਟਲ ਮਿਲਕ ਹੈ,
0: ਤੇ ਜੇ ਨਹਿ ਜਾਏ ਕੁਟਲ ਮਿਲਕ ਹੈ, ਜੇ ਅਸੀਂ ਬਾਦਸ਼ਾਹ ਦੀ ਗੱਲ ਮੰਨ ਕੇ ਕਿਲੇ ਵਿੱਚ ਨਹੀਂ ਜਾਂਦੀ, ਉੱਥੇ ਜਾਪ ਨਹੀਂ ਕਰਦੇ, ਤੇ ਫਿਰ ਇਹ ਜਿਹੜੇ ਕੁਟਲ ਲੋਕ ਨੇ, ਕੁਟਲ ਹੁੰਦੇ ਨੇ ਟੇਢੇ ਮਨ ਵਾਲੇ, ਕੂੜ ਨੀਤੀ ਵਾਲੇ, ਇਹ ਫਿਰ ਬਾਦਸ਼ਾਹ ਨੂੰ ਮਿਲ ਕੇ ਸਾਡੇ ਪ੍ਰਤੀ ਕੋਈ ਨਾ ਕੋਈ ਨਵੀਂ ਗੱਲ ਬਣਾ ਕੇ ਕਹਿਣਗੇ।
1: ਹਮ ਸੋ ਬਿਗੜੈ ਭੇਦ ਨ ਲਹੈ,
0: ਉਹਨਾਂ ਦੀ ਗੱਲ ਸੁਣ ਕੇ ਬਾਦਸ਼ਾਹ ਸਾਡੇ ਨਾਲ ਵਿਗੜ ਜਾਵੇਗਾ, ਅਤੇ ਅਸਲੀ ਜਿਹੜਾ ਭੇਦ ਹੈ, ਅਸਲੀ ਜਿਹੜੀ ਗੱਲ ਹੈ, ਉਸ ਨੂੰ ਇਹ ਜਾਣ ਨਹੀਂ ਸਕੇਗਾ, ਉਸਦਾ ਇਹਨੂੰ ਪਤਾ ਨਹੀਂ ਲੱਗੇਗਾ ਕਿ ਅਸਲ ਦੇ ਵਿੱਚ ਗੇਮ ਕੀ ਹੈ, ਖੇਡ ਕੀ ਚੱਲ ਰਹੀ ਹੈ, ਬਾਦਸ਼ਾਹ ਇਸ ਗੱਲ ਨੂੰ ਜਾਣ ਨਹੀਂ ਸਕੇਗਾ।
1: ਔਰ ਵਿਚਾਰ ਗੁਰ ਕਹੇ ਉਹ ਬਣਾਈ,
0: ਇਸ ਤਰ੍ਹਾਂ ਸਾਰੀ ਗੱਲ ਨੂੰ ਸਮਝ ਕੇ ਮਨ ਵਿੱਚ ਵਿਚਾਰ ਕੇ ਨਾ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਫਿਰ ਸਤਸੰਗ ਜੀ ਬਾਦਸ਼ਾਹ ਨੂੰ ਵਚਨ ਕੀਤਾ ਹੈ।
1: ਤੋ ਪਰ ਸਾੜ ਸਤੀ ਨਹਿ ਆਈ,
0: ਸਤਿਗੁਰੂ ਜੀ ਕਹਿੰਦੇ ਬਾਦਸ਼ਾਹ ਤੂੰ ਕਿਉਂ ਡਰਦਾ, ਤੇਰੇ 'ਤੇ ਥੋੜ੍ਹਾ ਸਾੜ ਸਦੀ ਆਈ ਹੈ।
1: ਨਹੀਂ ਕਸ਼ਟ ਕੁਛ ਆਵੇ ਨੇਰੇ,
0: ਮਹਾਰਾਜ ਕਹਿੰਦੇ ਜਿੰਨਾ ਚਿਰ ਤੂੰ ਸਾਡੀ ਸ਼ਰਨ ਵਿੱਚ ਹੈ ਨਾ, ਕੋਈ ਵੀ ਦੁੱਖ ਤੇਰੇ ਨੇੜੇ ਨਹੀਂ ਆ ਸਕਦਾ, ਅਸੀਂ ਤੇਰੇ ਰਖਵਾਲੇ ਹਾਂ, ਅਸੀਂ ਤੇਰੀ ਰੱਖਿਆ ਵਾਸਤੇ ਬੈਠੇ ਹਾਂ।
1: ਸ੍ਰੇ ਇਹ ਤੇਰੀ ਹਮਹੇਰੇ,
0: ਅਤੇ ਸਤਿਗੁਰੂ ਜੀ ਕਹਿੰਦੇ ਅਸੀਂ ਵੇਖਿਆ ਕਿ ਤੈਨੂੰ ਕੋਈ ਨਹੀਂ ਦੁੱਖ ਆਵੇਗਾ, ਤੇਰੀ ਕਲਿਆਣ ਰਹੇਗੀ, ਤੂੰ ਦੁੱਖਾਂ ਤੋਂ ਰਹਿਤ ਰਵੇਂਗਾ।
1: ਜਿਸ ਪਰ ਸਾੜ ਸਤੀ ਅਬ ਆਈ,
0: ਮਹਾਰਾਜ ਕਹਿੰਦੇ ਜਿਹਦੇ 'ਤੇ ਇਹ ਸਾੜ ਸਦੀ ਆਈ ਹੈ ਨਾ, ਹੁਣ ਜਿਹਦੇ 'ਤੇ ਇਹ ਕਸ਼ਟਮਈ ਦੁਖਦਾਇ ਸਮਾਂ ਆਇਆ ਹੈ,
1: ਇਸ ਤੇ ਬਨਹਿ ਨ ਏਕ ਉਪਾਈ,
0: ਮਹਾਰਾਜ ਕਹਿੰਦੇ ਉਹਦੇ ਕੋਲੋਂ ਹੁਣ ਇਹਦੇ ਕੋਲੋਂ ਬਚਣ ਵਾਸਤੇ ਇੱਕ ਯਤਨ ਵੀ ਨਹੀਂ ਹੋਵੇਗਾ। ਤੈਨੂੰ ਤੇ ਕਹਿ ਰਿਹਾ ਨਾ ਵੀ ਤੇਰੇ 'ਤੇ ਸਾੜ ਸਦੀ ਆਈ ਹੈ, ਅਤੇ ਤੂੰ ਯਤਨ ਕਰ ਲੈ ਤੇਰੇ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜਾਪ ਕਰਨ, ਅਤੇ ਤੁਹਾਡਾ ਭਲਾ ਹੋ ਸਕਦਾ। ਮਹਾਰਾਜ ਕਹਿੰਦੇ ਤੇਰੇ 'ਤੇ ਨਹੀਂ ਆਈ, ਜਿਹਦੇ 'ਤੇ ਆਈ ਹੈ ਨਾ ਉਹਦੇ ਕੋਲੋਂ ਹੁਣ ਕੋਈ ਯਤਨ ਨਹੀਂ ਹੋਣਾ ਇਹਦੇ ਤੋਂ ਬਚਣ ਵਾਸਤੇ।
1: ਕਾਲ ਜਾਏ ਪਾਖ ਦੇਖਤ ਤੇਰੇ,
0: ਮਹਾਰਾਜ ਕਹਿੰਦੇ ਤੇਰੇ ਵਹਿੰਦਿਆਂ ਵਹਿੰਦਿਆਂ ਹੀ ਮੌਤ ਕਾਲ ਉਹਨੂੰ ਖਾ ਜਾਵੇਗਾ।

0: ਆਪਾਂ ਦੇ ਕਰਮਾਂ ਦਾ ਜਿਹੜਾ ਫਲ ਮਿਲੇਗਾ ਕਿ ਉਹ ਖੋਟੀ ਮੌਤ ਭੈੜੀ ਮੌਤ ਮਰੇਗਾ।
1: ਹਮਰੇ ਪਰ ਵਿਰਸੇ ਦੁਰਗ ਮਝਾਰੇ,
0: ਸਤਿਗੁਰੂ ਜੀ ਕਹਿੰਦੇ ਹਮ ਪ੍ਰਵੇਸ਼ ਹਾਂ ਦੁਰਗ ਮਝਾਰੇ, ਤੇਰੇ ਵਾਸਤੇ ਬਾਦਸ਼ਾਹ ਅਸੀਂ ਕਿਲੇ ਦੇ ਵਿੱਚ ਜਾਵਾਂਗੇ, ਜੇ ਸਾਡੇ ਉੱਥੇ ਜਾਣ ਦੇ ਨਾਲ ਤੇਰਾ ਭਲਾ ਹੁੰਦਾ। ਮਹਾਰਾਜ ਕਹਿੰਦੇ ਅਸੀਂ ਜ਼ਰੂਰ ਗਵਾਲੀਅਰ ਦੇ ਕਿਲੇ ਵਿੱਚ ਪ੍ਰਵੇਸ਼ ਕਰਾਂਗੇ।
1: ਉਪਜਤ ਹੈ ਕਲਿਆਣ ਤੁਮਾਰੇ,
0: ਜੇ ਸਾਡੇ ਉੱਥੇ ਜਾਣ ਦੇ ਨਾਲ ਤੇਰਾ ਭਲਾ ਹੁੰਦਾ ਹੈ, ਤੇਰੇ ਜੀਵਨ ਵਿੱਚ ਸੁੱਖ ਆਉਂਦਾ ਹੈ।
1: ਤੋ ਹਮ ਜਾਹੇ ਪਾ ਜਾਪ ਕੋ ਕਰੇ,
0: ਮਹਾਰਾਜ ਕਹਿੰਦੇ ਫਿਰ ਅਸੀਂ ਜ਼ਰੂਰ ਉੱਥੇ ਜਾਵਾਂਗੇ ਤੇ ਜਾ ਕੇ ਜਾਪ ਕਰਾਂਗੇ।
1: ਸਭ ਸੰਕਟ ਤੇਰੇ ਪਰ ਹਰੇ,
0: ਅਸੀਂ ਸਾਰੇ ਤੇਰੇ ਜਿਹੜੇ ਸੰਕਟ ਨੇ ਦੁੱਖ ਨੇ ਉਹ ਉੱਥੇ ਜਾਪ ਕਰਕੇ ਨਾਸ਼ ਕਰਾਂਗੇ।
1: ਸੁਨਤ ਸਾਹੋ ਹਰਖਿਓ ਮਨ ਮਾਹੂ,
0: ਸਤਸੰਗਤ ਜੀ ਜਿਹੜਾ ਬੰਦਾ ਡਰਿਆ ਹੋਵੇ ਮੌਤ ਤੋਂ, ਜੇ ਉਹਨੂੰ ਇਹ ਇੰਨੀ ਗੱਲ ਕਹਿ ਦਈਏ ਨਾ ਵੀ ਲੈ ਤੈਨੂੰ ਕੀ ਹੋਇਆ ਬਿਮਾਰ ਬੰਦੇ ਨੂੰ ਤੁਸੀਂ ਇੰਨੀ ਹਲਾਸ਼ੀਰੀ ਦੇ ਦਿਓ ਨਾ, ਕੋਈ ਨਹੀਂ ਡਾਕਟਰ ਤਾਂ ਇੱਦਾਂ ਹੀ ਕਹਿੰਦੇ ਆ, ਡਾਕਟਰਾਂ ਦੇ ਆਖੇ ਬੰਦਾ ਮਰ ਥੋੜ੍ਹਾ ਜਾਂਦਾ, ਮਰ ਦਿਓ ਇਹ ਬੰਦੇ ਨੂੰ ਇੰਨੀ ਗੱਲ ਕਹਿ ਦਿਓ ਨਾ ਤਾਂ ਉਹ ਠੀਕ ਹੋ ਜਾਂਦਾ ਮਰ, ਬਸ ਗੱਲ ਇੰਨੀ ਹੈ। ਅਤੇ ਜੇ ਆਪਾਂ ਉਸ ਮਰਦੇ ਹੋਏ ਬੰਦੇ ਕੋਲੋਂ ਜਿਹਨੂੰ ਡਾਕਟਰ ਜਵਾਬ ਦੇ ਦਿੰਦੇ ਆ ਅਤੇ ਕਹਿ ਦਈਏ ਵੀ ਨਹੀਂ ਜੀ ਹੁਣ ਕੋਈ ਹੱਲ ਨਹੀਂ, ਜੇ ਡਾਕਟਰਾਂ ਨੇ ਜਵਾਬ ਦੇ ਦਿੱਤਾ ਤਾਂ ਫਿਰ ਤੁਸੀਂ ਕਿੱਥੇ ਬਚਣਾ ਹੈ, ਤੁਹਾਡੀ ਤਾਂ ਹੁਣ ਸੇਵਾ ਹੀ ਹੈ ਜੀ, ਪਰਿਵਾਰ ਕਰ ਲਵੇ ਬੱਚੇ ਕਰ ਲੈਣ, ਅਤੇ ਫਿਰ ਉਹ ਤਾਂ ਜਿਉਂਦਾ ਹੀ ਮਰ ਜਾਂਦਾ ਵਿਚਾਰਾ, ਪਹਿਲਾਂ ਹੀ ਡਾਕਟਰਾਂ ਵੱਲੋਂ ਜਵਾਬ ਹੋਇਆ ਹੁੰਦਾ ਹੈ। ਇਸੇ ਤਰ੍ਹਾਂ ਗੁਰੂ ਨੇ ਜਦੋਂ ਆਸਰਾ ਦਿੱਤਾ ਹੈ, ਗੁਰੂ ਨੇ ਕਿਹਾ ਨਾ ਤੈਨੂੰ ਡਰਨ ਦੀ ਲੋੜ ਨਹੀਂ, ਤੇਰੇ ਰਖਵਾਲੇ ਅਸੀਂ ਬੈਠੇ ਹਾਂ, ਪਰ ਜਿਹਦੀ ਇਹ ਮੌਤ ਆਈ ਹੈ, ਜਿਹਦੇ 'ਤੇ ਇਹ ਸਮਾਂ ਆਇਆ ਹੈ, ਉਹਦੇ ਕੋਲੋਂ ਨਹੀਂ ਯਤਨ ਹੋਣਾ, ਤੇਰੇ ਵਾਸਤੇ ਅਸੀਂ ਯਤਨ ਕਰਾਂਗੇ, ਜਿਹੜੇ ਤੇਰੇ ਜੀਵਨ ਦੇ ਦੁੱਖ ਨੇ ਉਹ ਸਾਰੇ ਅਸੀਂ ਨਾਸ਼ ਕਰਾਂਗੇ। ਇਹ ਗੱਲ ਸੁਣ ਕੇ ਬਾਦਸ਼ਾਹ ਮਨ ਵਿੱਚ ਬੜਾ ਖੁਸ਼ ਹੋਇਆ ਹੈ।
1: ਸਾੜ ਸਤੀ ਬਲ ਹੋਏ ਬਿਨਾਹੂ,
0: ਸਤਿਗੁਰੂ ਜੀ ਕਹਿੰਦੇ ਨੇ ਕਿ ਸਾੜ ਸਦੀ ਦਾ ਜਿਹੜਾ ਬਲ ਹੈ ਉਹ ਸਾਰਾ ਨਾਸ਼ ਹੋ ਜਾਵੇਗਾ।
1: ਧੰਨ ਗੁਰੂ ਜੀ ਤੁਮ ਸਭ ਲਾਇਕ,
0: ਕਹਿਣ ਲੱਗਾ ਮਹਾਰਾਜ ਤੁਸੀਂ ਧੰਨ ਹੋ, ਧੰਨ ਹੋ ਤੁਸੀਂ, ਤੁਸੀਂ ਸਭ ਤਰ੍ਹਾਂ ਹੀ ਲਾਇਕ ਹੋ।
1: ਸਰਨਾਗਤ ਕੇ ਕਸ਼ਟ ਨਸਾਇਕ,
0: ਜਿਹੜਾ ਤੁਹਾਡੀ ਸ਼ਰਨ ਵਿੱਚ ਆਉਂਦਾ ਆਪ ਜੀ ਉਹਦੇ ਕਸ਼ਟ ਨਾਸ਼ ਕਰ ਦਿਓ। ਮਹਾਰਾਜ ਮੈਂ ਸੁਣਿਆ ਸੀ ਪਰ ਅੱਜ ਮੈਂ ਜਦੋਂ ਇਸ ਕਸ਼ਟਮਈ ਸਮੇਂ ਦੇ ਵਿੱਚ ਤੁਹਾਡੇ ਕੋਲ ਆਇਆ ਤਾਂ ਤੁਸੀਂ ਮੇਰਾ ਵੀ ਜਿਹੜਾ ਦੁੱਖ ਹੈ ਮੇਰਾ ਵੀ ਕਸ਼ਟ ਨਾਸ਼ ਕੀਤਾ ਹੈ।
1: ਖਾਤਰ ਜਮਾ ਰਿਦੇ ਅਬ ਹੋਈ,
0: ਅਤੇ ਹੁਣ ਮੇਰੇ ਮਨ ਦੇ ਵਿੱਚ ਇਹ ਗੱਲ ਪੱਕੀ ਹੋ ਗਈ, ਮਹਾਰਾਜ ਭਰੋਸਾ ਬਣ ਗਿਆ ਕਿ ਜੋ ਸ਼ਰਨ ਆਵੈ ਅਤੇ ਸਕੰਠ ਲਾਵੈ ਇਹ ਬਿਰਦ ਸੁਆਮੀ ਸੰਦਾ। ਮਹਾਰਾਜ ਮੈਂ ਸੁਣਿਆ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹ ਆਪ ਜੀ ਦੇ ਵਚਨ ਨੇ, ਸਤਿਗੁਰ ਆਇਓ ਸਰਨ ਤੁਹਾਰੀ ਮਿਲੈ ਸੁਖ ਨਾਮ ਹਰ ਸੋਭਾ ਚਿੰਤਾ ਲਾਹੀ ਹਮਾਰੀ, ਅਵਰ ਨਾ ਸੂਜਾ ਦੂਜੀ ਠਾਹਰ ਹਾਰ ਕਰਿਓ ਤਾਂ ਦੁਆਰੀ, ਲਿਖਾ ਛੋੜ ਅਲਿਖਾ ਛੂਟ ਹਮ ਨਿਰਗੁਣ ਲਿਹੋ ਉਬਾਰੀ, ਸਾਧਬਕ ਸਿੰਧ ਸਦਾ ਮਿਹਰਬਾਨਾ ਸਭਨਾ ਦੀ ਆਧਾਰੀ ਨਾਨਕ ਦਾਸ ਨਾਨਕ ਦਾ ਸੰਤ ਪਾਤਸ਼ਾਹ ਪਰਿਉ ਰਾਖ ਲਿਹੋ ਇਹ ਬਾਰੀ। ਮਹਾਰਾਜ ਇੱਕ ਵਾਰ ਜਦੋਂ ਸ਼ਰਨ ਵਿੱਚ ਆ ਕੇ ਸਿੱਖ ਬੇਨਤੀ ਕਰਦਾ ਹੈ ਨਾ ਕਿ ਮਹਾਰਾਜ ਹੁਣ ਇੱਕ ਵਾਰੀ ਬਖਸ਼ ਲਓ, ਮੈਂ ਆਪ ਜੀ ਦੀ ਸ਼ਰਨ ਵਿੱਚ ਆਇਆ, ਅਤੇ ਗੁਰੂ ਕਿਰਪਾ ਕਰਦਾ ਹੈ। ਇਸੇ ਤਰ੍ਹਾਂ ਹੀ ਬਾਦਸ਼ਾਹ 'ਤੇ ਜਦੋਂ ਮਹਾਰਾਜ ਜੀ ਨੇ ਕਿਰਪਾ ਕੀਤੀ ਅਤੇ ਬਾਦਸ਼ਾਹ ਬੇਨਤੀ ਕਰਦਾ ਮਹਾਰਾਜ ਆਪ ਜੀ ਦੀ ਸ਼ਰਨ ਵਿੱਚ ਜਿਹੜਾ ਵੀ ਆਇਆ ਹੈ ਨਾ ਉਹਦਾ ਹੀ ਆਪ ਜੀ ਨੇ ਕਸ਼ਟ ਨਿਰਵਿਰਤ ਕੀਤਾ ਹੈ।
1: ਕਿਰਪਾ ਧਾਰ ਹੋਏ ਹਰਖ ਸਮੇਤਾ,
0: ਅਤੇ ਸਤਿਗੁਰੂ ਜੀ ਨੇ ਇਸ ਦੇ ਉੱਪਰ ਕਿਰਪਾ ਧਾਰ ਹੋਈ ਹਰਖ ਸਮੇਤਾ, ਜਦੋਂ ਕਿਰਪਾ ਧਾਰਨ ਕੀਤੀ ਨਾ ਇਹਦੇ 'ਤੇ ਦਇਆ ਕੀਤੀ ਹੈ ਅਤੇ ਬੜੀ ਪ੍ਰਸੰਨਤਾ ਸਹਿਤ ਬੜੀ ਖੁਸ਼ੀ ਦੇ ਸਹਿਤ ਬਾਦਸ਼ਾਹ ਹੋਇਆ ਹੈ।
1: ਜਾਪ ਕਰਨ ਗਮਨ ਹੋ ਮਮ ਹੇਤਾ,
0: ਕਹਿਣ ਲੱਗਾ ਮਹਾਰਾਜ ਆਪ ਜੀ ਨੇ ਮੇਰੇ 'ਤੇ ਬੜੀ ਕਿਰਪਾ ਕੀਤੀ ਹੈ, ਮੈਨੂੰ ਦੁੱਖ ਦੀ ਘੜੀ ਵਿੱਚੋਂ ਕੱਢ ਕੇ ਖੁਸ਼ੀਆਂ ਦੇ ਵਿੱਚ ਲੈ ਆਉਂਦਾ ਹੈ, ਅਤੇ ਮੇਰੇ ਵਾਸਤੇ ਆਪ ਜੀ ਗਵਾਲੀਅਰ ਦੇ ਕਿਲੇ ਵਿੱਚ ਜਾਪ ਕਰਨ ਵਾਸਤੇ ਜਾਵੋਗੇ।
1: ਤੁਮ ਤੇ ਆਸ਼ੋ ਕੋ ਹੋਏ ਪਿਆਰੋ,
0: ਮਹਾਰਾਜ ਤੁਹਾਡੇ ਨਾਲੋਂ ਮੈਨੂੰ ਕੋਈ ਚੰਗਾ ਨਹੀਂ ਅਤੇ ਨਾ ਹੀ ਕੋਈ ਪਿਆਰਾ। ਸਤਿਸੰਗਤ ਜੀ ਗੁਰੂ ਕੇ ਵਚਨ ਨੇ ਜਦੋਂ ਮਨੁੱਖ ਦੇ ਜੀਵਨ ਵਿੱਚ ਦੁੱਖ ਆਉਂਦਾ ਅਤੇ ਆਪਣੇ ਵੀ ਸਾਥ ਛੱਡ ਜਾਂਦੇ ਹੈ। ਸਤਿਗੁਰੂ ਜੀ ਦੇ ਵਚਨ ਆਪਾਂ ਪੜ੍ਹਦੇ ਹਾਂ, ਲਾਗੂ ਹੋਏ ਦੁਸ਼ਮਣਾ ਸਾਕ ਭੇ ਪਾਜ ਕਲੈ। ਗੁਰੂ ਤੇਗ ਬਹਾਦਰ ਮਹਾਰਾਜ ਜੀ ਵੀ ਕਹਿੰਦੇ ਆ ਬਿਪਤ ਪਰੀ ਸਭ ਹੀ ਸੰਗ ਛਾਡਤ ਕੋ ਨਾ ਆਵਤ ਨੀਰ, ਘਰ ਕੀ ਨਾਰ ਬਹੁਤ ਹਿਤ ਜਾਸੂ ਸਦਾ ਰਹਿਤ ਸੰਗ ਲਾਗੀ ਜਬ ਹੀ ਹੰਸ ਤਜੀ ਇਹ ਕਾਇਆ ਪ੍ਰੀਤ ਪ੍ਰੀਤ ਕਰ ਪਾਗੀ। ਪਰਿਵਾਰ ਸਤਿਸੰਗ ਜੀ ਜਿੰਨਾ ਚਿਰ ਜ਼ਿੰਦਗੀ ਹੈ ਨਾ ਜੀਵਨ ਸਵਾਸ ਚੱਲਦੇ ਹੈ ਉਹਨਾਂ ਚਿਰ ਨਹੀਂ ਸਾਥ ਚੜ੍ਹਦਾ। ਘਰਵਾੜੀ ਉਹਨਾਂ ਚਿਰ ਆਪਣੇ ਘਰਵਾੜੇ ਦਾ ਸਾਥ ਦਿੰਦੀ ਹੈ ਮਹਾਰਾਜ ਜੀ ਨੇ ਬਾਣੀ ਵਿੱਚ ਲਿਖਿਆ, ਪਰ ਜਦੋਂ ਸਵਾਸ ਨਿਕਲ ਜਾਂਦੀ ਫਿਰ ਉਹ ਵੀ ਸਾਥ ਛੱਡ ਦਿੰਦੀ ਹੈ। ਉਦੋਂ ਉਹ ਵੀ ਕਹਿੰਦੀ ਵੀ ਨਹੀਂ ਹੁਣ ਇਹ ਮੇਰਾ ਨਹੀਂ ਰਿਹਾ, ਹੁਣ ਇਹ ਭੂਤ ਬਣ ਗਿਆ ਹੈ। ਅਤੇ ਉਹ ਵੀ ਫਿਰ ਪ੍ਰੇਤ ਪ੍ਰੇਤ ਕਰਕੇ ਕਹਿ ਕੇ ਦੂਰ ਭੱਜਦੀ ਹੈ। ਇਸ ਕਰਕੇ ਵਿਪਤ ਪਰੇ ਸਭ ਹੀ ਸੰਗ ਛੱਡ, ਜਦੋਂ ਵਿਪਤਾ ਦਾ ਸਮਾਂ ਆਉਂਦਾ ਹੈ ਕਸ਼ਟਮਈ ਸਮਾਂ ਆਉਂਦਾ ਹੈ, ਇਹ ਬਚਨ ਅਟਲ ਨੇ। ਤੁਹਾਡੀ ਮੇਰੇ ਜੀਵਨ ਵਿੱਚ ਕਈ ਵਾਰ ਐਸੀਆਂ ਘਟਨਾਵਾਂ ਬਣੀਆਂ ਨੇ ਅਤੇ ਤੁਸੀਂ ਵੀ ਵੇਖਿਆ ਹੋਵੇਗਾ ਵੀ ਆਪਣੇ ਵੀ ਸਾਥ ਛੱਡ ਦਿੰਦੀ ਹੈ। ਇਸ ਕਰਕੇ ਬਾਦਸ਼ਾਹ ਨੇ ਇਹ ਗੱਲ ਮਹਾਰਾਜ ਜੀ ਦੇ ਚਰਨਾਂ ਵਿੱਚ ਕਹੀ, ਮਹਾਰਾਜ ਇਸ ਦੁੱਖਦਾਈ ਸਮੇਂ ਦੇ ਵਿੱਚ ਤੁਸੀਂ ਮੇਰਾ ਸਾਥ ਦਿੱਤਾ ਹੈ, ਮੇਰੇ ਨਾਲ ਖੜੇ ਹੋ, ਇਸ ਕਰਕੇ ਤੁਹਾਡੇ ਨਾਲੋਂ ਮੈਨੂੰ ਕੋਈ ਚੰਗਾ ਨਹੀਂ। ਮੇਰੇ ਆਪਣੇ ਵੀ ਮੈਨੂੰ ਜਵਾਬ ਦੇ ਗਏ, ਜਿਹੜਾ ਚੰਦੂ ਸੀ ਜਾਂ ਹੋਰ ਮੇਰੀ ਸਭਾ ਸੀ, ਉਹ ਕਹਿੰਦੇ ਮਹਾਰਾਜ ਜੀ ਸਾਡੇ ਪ੍ਰਾਣ ਦੇਣ ਦੇ ਨਾਲ ਤੁਹਾਡੇ ਪ੍ਰਾਣ ਬਚਦੇ ਅਤੇ ਅਸੀਂ ਦੇ ਦਿੰਦੇ, ਪਰ ਸਾਡੀ ਇੱਥੇ ਹੁਣ ਗੱਲ ਹੀ ਨਹੀਂ, ਗੱਲ ਹੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਹੈ। ਆਪਣੇ ਤੋਂ ਗੱਲ ਉਹਨਾਂ ਨੇ ਟਾਲ ਦਿੱਤੀ, ਗੱਲ ਬਣਾਈ ਬੜੀ ਸਕੀਮ ਨਾਲ ਕਿ ਮਹਾਰਾਜ ਜੀ ਸਾਡੇ ਕਰਕੇ ਤੁਹਾਡਾ ਭਲਾ ਹੁੰਦਾ ਤਾਂ ਅਸੀਂ ਜ਼ਰੂਰ ਯਤਨ ਕਰਦੇ, ਪਰ ਇਹ ਭਲਾ ਤੁਹਾਡਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਹੱਥੋਂ ਹੀ ਹੋਣਾ ਹੈ, ਜੇ ਉਹ ਕਿਲੇ ਵਿੱਚ ਜਾਣਦੇ ਤਾਂ ਤੁਹਾਡਾ ਭਲਾ ਹੋ ਸਕਦਾ ਹੈ। ਇਸ ਕਰਕੇ ਬਾਦਸ਼ਾਹ ਕਹਿੰਦਾ ਮਹਾਰਾਜ ਤੁਸੀਂ ਮੇਰੇ ਵਾਸਤੇ ਯਤਨ ਕਰ ਰਹੇ ਹੋ, ਇਸ ਕਰਕੇ ਤੁਸੀਂ ਮੈਨੂੰ ਬਹੁਤ ਚੰਗੇ ਲੱਗਦੇ ਹੋ, ਮੇਰੇ ਵਾਸਤੇ ਚੰਗੇ ਹੋ ਸਾਰਿਆਂ ਨਾਲੋਂ, ਮੇਰੇ ਬਹੁਤ ਅਜੀਜ਼ ਹੋ, ਬੜੇ ਪਿਆਰੇ ਹੋ।
1: ਜਿਨਕੇ ਦੀਏ ਪ੍ਰਾਣ ਤਨ ਧਾਰੋ,
0: ਅਤੇ ਮਹਾਰਾਜ ਆਪ ਜੀ ਨੇ ਮੈਨੂੰ ਇੱਕ ਨਵਾਂ ਜੀਵਨ ਦਿੱਤਾ ਹੈ, ਜਿਨ੍ਹਾਂ ਦੇ ਹੁਣ ਪ੍ਰਾਣ ਦਿੱਤੇ ਹੋਏ ਸਰੀਰ ਦੇ ਵਿੱਚ ਧਾਰਨ ਕਰਨ, ਕਿਉਂਕਿ ਸਰੀਰ ਉਹਨਾਂ ਚਿਰ ਹੀ ਹੈ ਜਿੰਨਾ ਚਿਰ ਇਹਦੇ ਵਿੱਚ ਪ੍ਰਾਣ ਨੇ, ਸਵਾਸ ਚੱਲਦੀ ਹੈ। ਜਦੋਂ ਸਵਾਸ ਨਿਕਲ ਗਏ ਨਾ ਸਤਿਸੰਗ ਜੀ, ਜਬ ਹੀ ਹੰਸ ਤਜੀ ਇਹ ਕਾਇਆ, ਜਦੋਂ ਇਸ ਕਾਇਆ ਨੂੰ ਆਤਮਾ ਨੇ ਛੱਡ ਦਿੱਤਾ ਨਾ, ਫਿਰ ਉਦੋਂ ਇਹ ਸਰੀਰ ਸਰੀਰ ਨਹੀਂ ਰਹਿ ਜਾਂਦਾ, ਉਦੋਂ ਮਿੱਟੀ ਬਣ ਜਾਂਦਾ। ਇਹ ਸਰੀਰ ਉਹਨਾਂ ਚਿਰ ਹੀ ਹੈ ਜਿੰਨਾ ਚਿਰ ਪਰਮਾਤਮਾ ਦੇ ਵੱਲੋਂ ਬਖਸ਼ਿਸ਼ ਕੀਤੀ ਹੋਈ ਆਤਮਾ ਇਹਦੇ ਵਿੱਚ ਹੈ, ਸਵਾਸ ਦਿੱਤੀ ਹੋਈ ਜਿੰਨਾ ਚਿਰ ਇਸ ਸਰੀਰ ਦੇ ਵਿੱਚ ਹੈ। ਜਦੋਂ ਸਵਾਸ ਨਿਕਲ ਗਏ 12 ਘੰਟਿਆਂ ਬਾਅਦ ਹੀ ਇਸ ਸਰੀਰ ਦੇ ਵਿੱਚੋਂ ਸਮੈਲ ਆਉਣੀ ਹੈ, ਆਪਾਂ ਇਹਦੇ ਲਾਗੇ ਨਹੀਂ ਬਹਿ ਸਕਦੇ, ਗਰਮੀ ਦਾ ਮੌਸਮ ਹੋਵੇ ਨਾ 12 ਕੁ ਘੰਟਿਆਂ ਦੇ ਵਿੱਚ ਸਰੀਰ ਖਰਾਬ ਹੋ ਜਾਂਦਾ। ਸਰੀਰ ਉਹੀ ਹੈ, ਬਸ ਪਰਮਾਤਮਾ ਦੀ ਜਿਹੜੀ ਸ਼ਕਤੀ ਹੈ, ਜੋਤ ਜਿਹੜੀ ਹੈ ਨਾ, ਉਹ ਨਹੀਂ ਹੁਣ ਇਹਦੇ ਵਿੱਚ। ਇਸ ਕਰਕੇ ਇਹ ਬੇਨਤੀ ਕਰ ਰਿਹਾ ਕਿ ਮਹਾਰਾਜ ਤੁਸੀਂ ਮੈਨੂੰ ਇੱਕ ਨਵਾਂ ਜੀਵਨ ਦਿੱਤਾ ਹੈ, ਮੈਨੂੰ ਤੁਸੀਂ ਸਵਾਸ ਦਿੱਤੇ ਨੇ, ਪ੍ਰਾਣ ਦਿੱਤੇ ਨੇ, ਤੁਹਾਡੇ ਦਿੱਤੇ ਹੋਏ ਪ੍ਰਾਣ

0: ਕੀ ਮੈਨੂੰ ਬਚਾਉਣਗੇ, ਮੇਰੇ ਪ੍ਰਾਣਾਂ ਨੂੰ ਬਚਾਉਣਗੇ।
1: ਅੱਛੇ ਥਲ ਡੇਰਾ ਕਰਵਾ,
0: ਇਸ ਕਿਲੇ ਵਿੱਚ ਸੋਹਣੀ ਜਗ੍ਹਾ ਤੇ ਉਹਨਾਂ ਦਾ ਡੇਰਾ ਕਰਵਾਉਣਾ ਹੈ।
1: ਜੋ ਕੁਛ ਕਹੇ ਸੋ ਪਾਸ ਪਠਾਵੋ,
0: ਜੋ ਕੁਛ ਵੀ ਉਹ ਚਾਹੁੰਦੇ ਨੇ ਨਾ, ਜਿਹੜੀ ਵੀ ਉਹਨਾਂ ਨੂੰ ਸੁੱਖ ਸਹੂਲਤ ਚਾਹੀਦੀ ਹੈ, ਜਿਹੜਾ ਪਦਾਰਥ ਚਾਹੀਦਾ, ਤੁਸੀਂ ਉਹਨਾਂ ਦੇ ਕੋਲ ਪਹੁੰਚਦਾ ਕਰਨਾ ਹੈ।
1: ਦਿੱਤੇ ਰਹੀਏ ਅਦਕ ਆਨੰਦ,
0: ਇਸ ਕਰਕੇ ਦਿੱਤੇ ਰਹੀਏ ਅਦਕ ਆਨੰਦ, ਉਹਨਾਂ ਨੂੰ ਬਹੁਤ ਆਨੰਦ ਦੇਣਾ, ਸੁੱਖ ਦੇਣਾ ਹੈ।
1: ਮਨ ਉਹ ਕਹਿਓ ਸਕਲ ਕਰ ਬੰਦ,
0: ਉਹਨਾਂ ਦੇ ਕਹੇ ਹੋਏ ਵਚਨ ਹੱਥ ਜੋੜ ਕੇ ਮੰਨਣੇ ਆ, ਉਹਨਾਂ ਦੇ ਵਚਨਾਂ ਨੂੰ ਮੋੜਨਾ ਨਹੀਂ, ਮੰਨਣਾ ਹੈ।
1: ਨਿਕਟ ਹਮੇਸ਼ ਜਾਹੋ ਇੱਕ ਵਾਰੀ,
0: ਤੇ ਰੋਜ਼ਾਨਾ ਇੱਕ ਵਾਰ ਉਹਨਾਂ ਦੇ ਕੋਲ ਜ਼ਰੂਰ ਜਾਣਾ ਹੈ।
1: ਬੂਝਤ ਰਹੋ ਲਿਹੋ ਸੁਰਦ ਧਾਰੀ,
0: ਉਹਨਾਂ ਨੂੰ ਪੁੱਛਦੇ ਰਹਿਣਾ ਹੈ, ਉਹਨਾਂ ਦੀ ਸਾਰੀ ਖਬਰ ਸਾਰ ਲੈਂਦੇ ਰਹਿਣਾ ਹੈ।
1: ਹਿਮ ਕਹਿ ਸਾਹੋ ਬੰਦਨਾ ਕਰੀ,
0: ਸਤਸੰਗਤ ਜੀ ਇਸ ਤਰ੍ਹਾਂ ਚਿੱਠੀ ਲਿਖੀ ਹੈ, ਇਹ ਲਿਖ ਕੇ ਅਤੇ ਸਤਿਗੁਰੂ ਜੀ ਨੂੰ ਇਹਨੇ ਵੰਦਨਾ ਕੀਤੀ, ਸਤਿਗੁਰੂ ਜੀ ਦੇ ਕੋਲ ਬੈਠਿਆ ਹੀ ਨਾ ਇਹ ਪਰਵਾਨਾ ਲਿਖਿਆ, ਚਿੱਠੀ ਲਿਖੀ ਹੈ ਮਹਾਰਾਜ ਜੀ ਦੇ ਸਾਹਮਣੇ ਕਿ ਮਹਾਰਾਜ ਮੈਂ ਗਵਾਲੀਅਰ ਦੇ ਕਿਲੇ ਦਾ ਜਿਹੜਾ ਉੱਥੇ ਹਾਕਮ ਹੈ ਉਹਨੂੰ ਮੈਂ ਇਹ ਚਿੱਠੀ ਲਿਖ ਦਿੰਦਾ ਤੁਹਾਡੇ ਆਉਣ ਜਾਣ ਤੋਂ ਪਹਿਲਾਂ ਕਿ ਸਤਿਗੁਰੂ ਜੀ ਆ ਰਹੇ ਹੈ, ਤੁਹਾਡਾ ਉੱਥੇ ਪ੍ਰਬੰਧ ਕਰ ਦਿੰਦਾ ਮੈਂ। ਇਸ ਤਰ੍ਹਾਂ ਚਿੱਠੀ ਲਿਖ ਕੇ ਫਿਰ ਸਤਿਗੁਰੂ ਜੀ ਨੂੰ ਇਸ ਨੇ ਨਮਸਕਾਰ ਕੀਤੀ ਹੈ।
1: ਗ੍ਰਹਿ ਕੋ ਗਮਨ ਸੋ ਇੱਛਾ ਧਰੀ,
0: ਆਪਣੇ ਘਰ ਨੂੰ ਜਾਣ ਵਾਸਤੇ ਮਨ ਵਿੱਚ ਇੱਛਾ ਧਾਰਨ ਕੀਤੀ ਹੈ।
1: ਸਤਿਗੁਰ ਕਹਿਓ ਰਹੇ ਸਭ ਡੇਰਾ,
0: ਸਤਿਗੁਰੂ ਜੀ ਨੇ ਇਹਨੂੰ ਜਾਣ ਤੋਂ ਰੋਕ ਦਿੱਤਾ ਕਿ ਅਜੇ ਸਾਰਾ ਜਿਹੜਾ ਡੇਰਾ ਹੈ ਨਾ ਇਹ ਤੁਸੀਂ ਸਾਰੇ ਇੱਥੇ ਡੇਰੇ ਵਿੱਚ ਹੀ ਰਹਿਣਾ ਕਰੋ।
1: ਹਮ ਗਮਨੈ ਤਿਤ ਹੋਤ ਸਵੇਰਾ,
0: ਸਵੇਰ ਹੋਣ ਸਮੇਂ ਅਸੀਂ ਗਵਾਲੀਅਰ ਦੇ ਕਿਲੇ ਵਿੱਚ ਜਾਵਾਂਗੇ।
1: ਕਰਹਿ ਨਿਵਾਰਨ ਵਾਧਾ ਤੋਰੀ,
0: ਸਤਿਗੁਰੂ ਜੀ ਕਹਿੰਦੇ ਅਸੀਂ ਤੇਰੇ 'ਤੇ ਜਿਹੜੀ ਵਾਧਾ ਆਈ ਹੈ ਨਾ, ਪੀੜਾ ਆਈ ਹੈ, ਦੁੱਖਦਾਈ ਸਮਾਂ ਆਇਆ ਹੈ, ਕਿਲੇ ਵਿੱਚ ਜਾ ਕੇ ਜਾਪ ਕਰੇਗੀ ਉਸ ਨੂੰ ਨਿਰਵਿਰਤ ਕਰਾਂਗੇ।
1: ਬਾਹਰ ਬਿਨਾ ਸਹਿ ਕੁਟਲ ਜੇ ਖੋਰੀ,
0: ਉਸ ਤੋਂ ਬਾਅਦ ਜਿਹੜੇ ਕੁਟਲ ਨੇ ਨਾ ਦੁਸ਼ਟ ਲੋਕ, ਜਿਹੜੇ ਲੋਕ ਕੀ ਚੁਗਲੀਆਂ ਕਰਦੇ ਹੈ, ਵੈਰ ਕਮਾਉਂਦੇ ਹੈ, ਫਿਰ ਅਸੀਂ ਉਹਨਾਂ ਦੁਸ਼ਟਾਂ ਦਾ ਨਾਸ਼ ਕਰਾਂਗੇ।
1: ਸੁਣਤ ਸਾਹੋ ਕਹਿ ਮੈਂ ਅਨੁਸਾਰੇ,
0: ਗੁਰੂ ਦੇ ਵਚਨ ਸੁਣ ਕੇ ਬਾਦਸ਼ਾਹ ਕਹਿੰਦਾ ਮਹਾਰਾਜ ਮੈਂ ਆਪ ਜੀ ਦੇ ਅਨੁਸਾਰੀ ਹਾਂ, ਮੈਂ ਆਪ ਜੀ ਦੀ ਆਗਿਆ ਵਿੱਚ ਹਾਂ।
1: ਕਰਹੁ ਪ੍ਰਥਮ ਮੋ ਪਰ ਉਪਕਾਰੇ,
0: ਪਹਿਲਾਂ ਵੀ ਆਪ ਜੀ ਨੇ ਮੇਰੇ 'ਤੇ ਬੜੇ ਪਰ ਉਪਕਾਰ ਕੀਤੇ ਹੈ, ਮੇਰਾ ਬੜਾ ਭਲਾ ਕੀਤਾ ਹੈ।
1: ਗਯੋ ਸਾਹੋ ਉੱਠ ਆਪਣੇ ਧਾਮੂ,
0: ਇਸ ਤਰ੍ਹਾਂ ਸਤਿਸੰਗਤ ਜੀ ਕੁਝ ਸਮਾਂ ਬੈਠ ਕੇ ਫਿਰ ਸਤਿਗੁਰੂ ਜੀ ਦੀ ਆਗਿਆ ਲੈ ਕੇ ਬਾਦਸ਼ਾਹ ਆਪਣੇ ਘਰ ਨੂੰ ਗਿਆ।

0: ਸਾਰੀ ਤਿਆਰੀ ਕੀਤੀ ਉੱਥੇ ਜਾਣ ਵਾਸਤੇ,
1: ਸਭਨ ਸੁਨਾਵਤ ਗਿਰਾ ਉਚਾਰੀ,
0: ਸਾਰੇ ਗੁਰਸਿੱਖਾਂ ਨੂੰ ਜਿਹੜੇ ਗੁਰਮੁਖ ਪਿਆਰੇ ਨਾਲ ਸਨ ਨਾ ਉਹਨਾਂ ਨੂੰ ਸੁਣਾ ਕੇ ਫਿਰ ਸਤਿਗੁਰੂ ਜੀ ਨੇ ਵਚਨ ਕਹੇ ਹਨ,
1: ਪੰਚ ਸਿੱਖ ਗਮਨਹਿ ਹਮ ਸੰਗ।
0: ਸਤਿਗੁਰੂ ਜੀ ਕਹਿੰਦੇ ਗੁਰੂ ਕੇ ਸਿੱਖੋ, ਅਸੀਂ ਗਵਾਲੀਅਰ ਦੇ ਕਿਲੇ ਵਿੱਚ 40 ਦਿਨਾਂ ਵਾਸਤੇ ਜਾ ਰਹੇ ਹਾਂ, ਉੱਥੇ ਅਸੀਂ ਬਾਦਸ਼ਾਹ ਦੇ ਵਾਸਤੇ ਜਾਪ ਕਰਨਾ, ਚਲੀਸਾ ਕੱਟਣਾ ਹੈ, ਅਤੇ ਪਰ ਕੇਵਲ ਸਾਡੇ ਨਾਲ ਉੱਥੇ 5 ਹੀ ਸਿੱਖ ਜਾਣਗੇ।
1: ਰਹਿ ਚੰਮੂ ਸੁਧ ਲਿਹੋ ਤਰੰਗ,
0: ਰਹਿ ਚੰਮੂ ਸੁਧ ਲਿਹੋ ਤਰੰਗ, ਅਤੇ ਬਾਕੀ ਜਿਹੜੀ ਫੌਜ ਹੈ ਉਹ ਇੱਥੇ ਰਵੇ, ਘੋੜਿਆਂ ਦਾ ਖਿਆਲ ਰੱਖਣਾ ਹੈ।
1: ਹੋਵਤ ਰਹਿ ਦੇਗ ਇਸ ਰੀਤ,
0: ਸਤਿਗੁਰੂ ਜੀ ਕਹਿੰਦੇ ਹੋਵਤ ਰਹਿ ਦੇਗ ਇਸ ਰੀਤ, ਲੰਗਰ ਇਸੇ ਤਰ੍ਹਾਂ ਹੀ ਚੱਲਦਾ ਰਵੇ, ਇਹ ਨਹੀਂ ਵੀ ਅਸੀਂ ਚਲੇ ਜਾਣਾ ਅਤੇ ਤੁਸੀਂ ਲੰਗਰ ਵੀ ਬੰਦ ਕਰ ਦਿਓ, ਨਹੀਂ, ਲੰਗਰ ਵੀ ਜਿਹੜਾ ਇਸੇ ਤਰ੍ਹਾਂ ਹੀ ਖੁੱਲ੍ਹਾ ਚੱਲੇ।
1: ਸਭ ਕੀ ਸੁਧ ਸਭ ਬਿਦ ਲਿਹੋ ਨੀਤ,
0: ਸਾਰਿਆਂ ਦੀ ਖਬਰ ਸਾਰ ਰੋਜ਼ਾਨਾ ਤੁਸੀਂ ਜਿਵੇਂ ਲੈਂਦੇ ਹੋ ਇਸੇ ਤਰ੍ਹਾਂ ਹੀ ਸਾਰਿਆਂ ਦੀ ਖਬਰ ਸਾਰ ਲੈਣੀ ਹੈ, ਸਾਰਿਆਂ ਨੂੰ ਭੋਜਨ ਪ੍ਰਸ਼ਾਦ ਛਕਾਉਣਾ ਹੈ।
1: ਕਹਿਓ ਮਸੰਦਨ ਕੋ ਸਮਝਾਏ,
0: ਮਸੰਦਾਂ ਨੂੰ ਕੋਲ ਬੁਲਾਇਆ, ਉਹਨਾਂ ਨੂੰ ਸਤਿਗੁਰੂ ਜੀ ਨੇ ਸਮਝਾਇਆ, ਵਚਨ ਕੀਤੇ ਹਨ,
1: ਹਮ ਆਵਹ ਦਿਨ ਕਿਤਕ ਬਿਤਾਏ।
0: ਸਤਿਗੁਰੂ ਜੀ ਕਹਿੰਦੇ ਗੁਰੂ ਕੇ ਮਸੰਦੋ, ਅਸੀਂ ਕੁਝ ਕੁ ਦਿਨ ਗਵਾਲੀਅਰ ਦੇ ਕਿਲੇ ਵਿੱਚ ਬਤੀਤ ਕਰਕੇ ਫਿਰ ਤੁਹਾਡੇ ਕੋਲ ਵਾਪਸ ਆਵਾਂਗੇ।
1: ਸਭਨ ਸੰਭਾਰ ਕਰੋ ਹੁਸ਼ਿਆਰ,
0: ਸਤਿਗੁਰੂ ਜੀ ਕਹਿੰਦੇ ਬੜੀ ਹੁਸ਼ਿਆਰੀ ਦੇ ਨਾਲ ਇੱਥੇ ਸਭ ਕੁਝ ਤੁਸੀਂ ਸਾਂਭਣਾ ਹੈ।
1: ਰਹੋ ਸੁਚੇਤ ਨਵੇ ਸਮਝਾਰ,
0: ਘਰ ਦੇ ਵਿੱਚ ਤੁਸੀਂ ਸੁਚੇਤ ਹੋ ਕੇ ਰਹਿਣਾ ਹੈ।
1: ਖਾਣ ਪਾਨ ਕਰਨੇ ਸਭ ਬਿਤਾਈ,
0: ਇਸ ਤਰ੍ਹਾਂ ਸਾਰਿਆਂ ਨੂੰ ਸਮਝਾ ਕੇ ਵੱਖ ਵੱਖ ਡਿਊਟੀਆਂ ਲਾ ਕੇ ਨਾ

0: ਸਿੰਘ ਜੀ, ਰਾਤ ਦਾ ਸਮਾਂ ਆਇਆ, ਭੋਜਨ ਪ੍ਰਸ਼ਾਦ ਛਕਿਆ ਹੈ।
1: ਭਈ ਭੋਰ ਗਮਨੇ ਗੋਸਾਈ,
0: ਆਰਾਮ ਦੇ ਨਾਲ ਰਾਤ ਬਤੀਤ ਕੀਤੀ, ਸਵੇਰ ਹੋਈ ਹੈ, ਫਿਰ ਸਤਿਗੁਰੂ ਜੀ ਉੱਥੋਂ ਚੱਲੇ ਹਨ।
1: ਪੰਜ ਸਿੱਖ ਲੈ ਸੰਗ ਪਿਆਨੇ,
0: ਸਤਿਗੁਰੂ ਜੀ ਨੇ ਪੰਜ ਸਿੱਖ ਨਾਲ ਲਏ ਨੇ ਤੇ ਗਵਾਲੀਅਰ ਦੇ ਕਿਲੇ ਨੂੰ ਚਾਲੀ ਪਾਏ ਹਨ।
1: ਪਹੁੰਚੇ ਜਾਏ ਗਵਾਲੀਅਰ ਥਾਨੇ,
0: ਹੌਲੀ ਹੌਲੀ ਚੱਲ ਕੇ ਗਵਾਲੀਅਰ ਦੇ ਕਿਲੇ ਦੇ ਪਾਸ ਪਹੁੰਚੇ ਹਨ।
1: ਦੁਰਗਪਤੀ ਆਖ ਹਰਦਾਸ,
0: ਦੁਰਗਪਤੀ ਆਖ ਹਰਦਾਸ, ਜਿਹੜਾ ਇਹ ਹਰਦਾਸ ਹੈ ਨਾ, ਕਿਲੇ ਦਾ ਜਿਹੜਾ ਇਹ ਹਾਕਮ ਹੈ, ਜਿਹਦੇ ਕੋਲ ਜ਼ਿੰਮੇਵਾਰੀ ਇਸ ਕਿਲੇ ਦੀ, ਸਾਧ ਸੰਗਤ ਜੀ, ਉਹ ਗੁਰੂ ਕਾ ਪ੍ਰੇਮੀ ਸਿੱਖ ਸੀ ਅਤੇ ਰੋਜ਼ਾਨਾ ਹੀ ਉਹ ਅਰਦਾਸਾਂ ਕਰਦਾ ਸੀ, ਜਦੋਂ ਬਾਣੀ ਪੜ੍ਹਦਾ ਸੀ ਨਾ, ਸਿਮਰਨ ਕਰਦਾ ਸੀ। ਸੁਖਮਨੀ ਸਾਹਿਬ ਜੀ ਦਾ ਜਾਪ ਕਰਦੇ ਹਾਂ, ਇਹਨੇ ਇੱਕ ਸਿੱਖ ਦੇ ਕੋਲੋਂ ਇਹ ਵਚਨ ਸੁਣੇ, ਇਹ ਸੁਖਮਨੀ ਸਾਹਿਬ ਜੀ ਦਾ ਜਾਪ ਕਰਦਾ ਸੀ ਅਤੇ ਅੰਦਰ ਜਿਹੜੇ ਇੱਥੇ ਬਾਕੀ ਜਿੰਨੇ ਵੀ ਰਾਜੇ ਨੇ, ਉਹ ਵੀ ਬੜੇ ਪਿਆਰ ਦੇ ਨਾਲ ਬਾਣੀ ਸੁਣਦੇ ਸਨ। ਉਹਨਾਂ ਨੇ ਵੀ ਜਦੋਂ ਇਹਦੇ ਕੋਲੋਂ ਜ਼ਿਕਰ ਆਉਂਦਾ ਹੈ ਕਿ ਇਹ ਬਾਣੀ ਸੁਣੀ ਨਾ, ਕਿ ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਵਿਕਾਰ ਦਿਹਾਟੈ, ਅਤੇ ਉਹਨਾਂ ਵੀ ਅਰਦਾਸ ਕੀਤੀ ਕਿ ਮਹਾਰਾਜ, ਤੁਸੀਂ ਆਪਣੇ ਸਿੱਖਾਂ ਦੇ ਬੰਧਨ ਕੱਟਦੇ ਹੋ ਅਤੇ ਸਾਡੇ 'ਤੇ ਵੀ ਕਿਰਪਾ ਕਰੋ, ਸਾਨੂੰ ਵੀ ਇਹਨਾਂ ਬੰਧਨਾਂ ਤੋਂ ਮੁਕਤ ਕਰਾਵੋ। ਇਹਨਾਂ ਸਾਰਿਆਂ ਦੀ ਬੇਨਤੀ ਸੀ, ਇੱਕ ਕਾਰਨ ਸੀ ਰਾਜੇ ਦੀ, ਬਾਦਸ਼ਾਹ ਜਹਾਂਗੀਰ ਦੀ ਇੱਕ ਬੇਨਤੀ ਮੰਨੀ ਅਤੇ ਨਾਲ ਇੱਕ ਪਿਆਰ ਵਾਲਾ ਗੁਰਸਿੱਖ ਭਾਈ ਹਰਦਾਸ ਸਤਿਗੁਰੂ ਜੀ ਦੇ ਦਰਸ਼ਨਾਂ ਨੂੰ ਲੋਚਦਾ ਹੈ ਕਿ ਉੱਧਰ ਜਿਹੜੇ ਰਾਜੀ ਨੇ ਕਿਲੇ ਦੇ ਵਿੱਚ, ਜਿਹਨਾਂ ਨੂੰ ਸਤਿਗੁਰੂ ਜੀ ਨੇ ਇਸ ਕੈਦ ਦੇ ਵਿੱਚੋਂ ਮੁਕਤ ਕਰਵਾਉਣਾ, ਉਹ ਵੀ ਯਾਦ ਕਰਦੇ, ਮਹਾਰਾਜ ਆਪ ਜੀ ਆਪਣੇ ਸਿੱਖਾਂ ਦੇ ਬੰਧਨ ਕੱਟ ਦਿਓ, ਸਾਡੇ ਜੀਵਨ ਦੇ ਵਿੱਚ ਹੁਣ ਇਹ ਪੱਕੇ ਬੰਧਨ ਪਏ ਨੇ, ਰਾਜੇ ਨੇ ਕੈਦ ਕੀਤਾ, ਸਾਰੀ ਉਮਰ ਸਾਡੀ ਇੱਥੇ ਨਿਕਲ ਜਾਣੀ, ਸਾਨੂੰ ਕਿਹਨੇ ਬਾਹਰ ਕੱਢਣਾ ਹੈ, ਮਹਾਰਾਜ ਤੁਸੀਂ ਹੀ ਸਾਡੇ 'ਤੇ ਤਰਸ ਕਰੋ, ਮਹਾਰਾਜ ਤੁਸੀਂ ਬਚਾ ਸਕਦੇ ਹੋ। ਸਤਿਗੁਰੂ ਜੀ ਉਹਨਾਂ ਨੂੰ ਵੀ ਮੁਕਤ ਕਰਾਉਣ ਵਾਸਤੇ ਅਤੇ ਇਸ ਸਿੱਖ ਨੂੰ ਦਰਸ਼ਨ ਦੇਣ ਵਾਸਤੇ ਜਦੋਂ ਇੱਥੇ ਗਏ ਹਨ।
1: ਸਿਮਰਤ ਸਦਾ ਸਹਿਤ ਗੁਰਪਾਸ,
0: ਬੜੇ ਪਿਆਰ ਦੇ ਨਾਲ ਇਹ ਗੁਰੂ ਕਾ ਸਿੱਖ ਭਾਈ ਹਰਦਾਸ ਸਤਿਗੁਰੂ ਜੀ ਨੂੰ ਯਾਦ ਕਰਦਾ ਹੈ।
1: ਕਿਮ ਦਰਸ਼ਨ ਮੈਂ ਚੱਲ ਕਰ ਪਾਵੋ,
0: ਇਹ ਬੇਨਤੀ ਕਰਦਾ, ਮਹਾਰਾਜ ਮੈਂ ਕਿਵੇਂ ਤੁਹਾਡੇ ਕੋਲ ਦਰਸ਼ਨ ਕਰਨ ਵਾਸਤੇ ਚੱਲ ਕੇ ਆਵਾਂ।
1: ਨਹੀਂ ਦੁਰਗ ਕੋ ਸ਼ੋਰ ਸਿਧਾਵੋ,
0: ਮਹਾਰਾਜ ਮੇਰੀ ਡਿਊਟੀ ਬੜੀ ਸਖਤ ਹੈ, ਮੈਂ ਕਿਲੇ ਨੂੰ ਛੱਡ ਕੇ ਤੁਹਾਡੇ ਦਰਸ਼ਨਾਂ ਵਾਸਤੇ ਨਹੀਂ ਆ ਸਕਦਾ।
1: ਇਹ ਕੈਦ ਇਸ ਮਹਿ ਬਹੁ ਰਾਜੇ,
0: ਇਸ ਕਿਲੇ ਦੇ ਵਿੱਚ ਬਹੁਤ ਰਾਜੇ ਕੈਦ ਹਨ।
1: ਮੇਰੇ ਗਏ ਬਿਗ੍ਰਹਿ ਕਾਜੇ,
0: ਮਹਾਰਾਜ ਜੀ ਮੈਂ ਕਿਲਾ ਛੱਡ ਕੇ ਜਾਣਾ ਹੈ ਅਤੇ ਇੱਥੇ ਜਿਹੜੇ ਰਾਜੇ ਨੇ ਉਹ ਬਾਗੀ ਹੋ ਜਾਣਗੇ, ਇੱਥੇ ਕੰਮ ਵਿਗੜ ਜਾਵੇਗਾ।
1: ਸਾਹੋ ਤਕੀਦ ਕਰਤ ਬਹੁ ਬਾਰੀ,
0: ਮਹਾਰਾਜ ਬਾਦਸ਼ਾਹ ਮੈਨੂੰ ਬਹੁਤ ਵਾਰ ਤਕੀਦ ਕਰਦਾ, ਤਕੜਾਈ ਵਾਸਤੇ ਹੁਕਮ ਕਰਦਾ ਹੀ ਰਹਿੰਦਾ ਹੈ।
1: ਦੁਰਗ ਵਿਸਾਸ ਨਾ ਕੀ ਜਹ ਧਾਰੀ,
0: ਬਾਦਸ਼ਾਹ ਕਹਿੰਦਾ ਹੈ ਕਿ ਦੁਰਗ ਦੇ ਕਿਲੇ ਦੇ ਵਿੱਚ ਜਿਹੜੇ ਰਾਜੇ ਨੇ ਜਾਂ ਹੋਰ ਸਿਪਾਹੀ ਨੇ, ਉਹਨਾਂ ਦੇ ਉੱਪਰ ਤੂੰ ਵਿਸ਼ਵਾਸ ਨਹੀਂ ਕਰਨਾ, ਆਪ ਚਤੁਰਾਈ ਦੇ ਨਾਲ ਸਾਵਧਾਨੀ ਦੇ ਨਾਲ ਖਿਆਲ ਰੱਖਣਾ ਹੈ।
1: ਨਹੀਂ ਕੋਸ ਪਰ ਸ਼ੋਰ ਸਿਧਾਵੋ,
0: ਮਹਾਰਾਜ ਮੈਂ ਇੱਕ ਕੋ ਵੀ ਕਿਲਾ ਛੱਡ ਕੇ ਨਹੀਂ ਜਾ ਸਕਦਾ।
1: ਨਿਜ ਦਰਮਾਹਾ ਬੈਠੇ ਪਾਵੋ,
0: ਨਿਜ ਦਰਮਾਹਾ ਬੈਠੇ ਪਾਓ, ਮੈਂ ਆਪਣੀ ਤਨਖਾਹ ਵੀ ਜਿਹੜੀ ਹੈ, ਮੇਰਾ ਦਰਮਾਹਾ ਜਿਹੜਾ ਹੈ ਨਾ, ਉਹ ਵੀ ਮੈਨੂੰ ਇੱਥੇ ਬੈਠਿਆਂ ਹੀ ਮਿਲਦਾ ਹੈ, ਮੈਂ ਬਾਦਸ਼ਾਹ ਕੋਲ ਨਹੀਂ ਲੈਣ ਜਾਂਦਾ।
1: ਨਹੀਂ ਦੁਰਗ ਤਜ ਜਾਇਓ ਜਾਵੇ,
0: ਮਹਾਰਾਜ ਆਪ ਜੀ ਦੇ ਦਰਸ਼ਨਾਂ ਵਾਸਤੇ ਜਾਂ ਹੋਰ ਵੀ ਪਰਿਵਾਰ ਦੇ ਸੰਸਾਰ ਦੇ ਕੰਮ ਵਾਸਤੇ ਵੀ ਕੋ ਕਿਲਾ ਛੱਡ ਕੇ ਕਿਤੇ ਜਾਇਆ ਹੀ ਨਹੀਂ ਜਾਂਦਾ, ਮੇਰੀ ਡਿਊਟੀ ਇੰਨੀ ਸਖਤ ਹੈ।
1: ਸਿਮਰਹਿ ਸਤਿਗੁਰ ਦਰਸ ਦਿਖਾਵੇ,
0: ਇਸ ਤਰ੍ਹਾਂ ਰੋਜ਼ਾਨਾ ਸਾਧ ਸੰਗਤ ਜੀ ਇਹ ਹਰਦਾਸ ਸਤਿਗੁਰੂ ਜੀ ਨੂੰ ਯਾਦ ਕਰਦਾ ਕਿ ਮਹਾਰਾਜ ਕਿਰਪਾ ਕਰੋ, ਮੈਨੂੰ ਇੱਥੇ ਆਣ ਕੇ ਆਪਣੇ ਦਰਸ਼ਨ ਬਖਸ਼ਿਸ਼ ਕਰੋ, ਦਰਸ਼ਨ ਦੇਵੋ।
1: ਗਇਓ ਸਾਹ ਕੋ ਜਬ ਪਰਵਾਨਾ,
0: ਤੇ ਗਇਓ ਸਾਹ ਕਾ ਜਬ ਪਰਵਾਨਾ, ਜਦੋਂ ਬਾਦਸ਼ਾਹ ਦਾ ਲਿਖਿਆ ਹੋਇਆ ਪਰਵਾਨਾ ਚਿੱਠੀ ਇਸ ਹਰਦਾਸ ਦੇ ਕੋਲ ਗਈ ਹੈ।
1: ਕਰਤ ਪ੍ਰਤੀਖਨ ਹਰਖ ਮਹਾਨਾ,
0: ਉਸ ਚਿੱਠੀ ਨੂੰ ਜਦੋਂ ਪੜ੍ਹਿਆ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕੁਝ ਸਮੇਂ ਵਾਸਤੇ ਗਵਾਲੀਅਰ ਦੇ ਕਿਲੇ ਵਿੱਚ ਆ ਰਹੇ ਨੇ, ਮੇਰੇ ਵਾਸਤੇ ਉਹਨਾਂ ਨੇ ਜਾਪ ਕਰਨਾ ਹੈ, ਉਹਨਾਂ ਨੂੰ ਚੰਗੀ ਸੋਹਣੀ ਥਾਂ 'ਤੇ ਡੇਰਾ ਕਰਵਾਉਣਾ ਹੈ, ਉਹਨਾਂ ਦਾ ਸਾਰਾ ਖਿਆਲ ਰੱਖਣਾ ਹੈ। ਇਹ ਸੁਣ ਕੇ ਸਾਧ ਸੰਗਤ ਜੀ ਗੁਰੂ ਕੇ ਸਿੱਖ ਦੇ ਮਨ ਵਿੱਚ ਬੜੀ ਖੁਸ਼ੀ ਹੋਈ ਅਤੇ ਸਤਿਗੁਰੂ ਜੀ ਦੀ ਉਡੀਕ ਕਰ ਰਿਹਾ ਹੈ।
1: ਪਹੁੰਚੇ ਤਹਿ ਸ੍ਰੀ ਹਰਗੋਬਿੰਦ,
0: ਇਹਦੀ ਉਡੀਕ ਦੇ ਸਮੇਂ ਫਿਰ ਜਦੋਂ ਇਹਦੇ ਅੰਦਰ ਹੋਰ ਖਿੱਚ ਬਣੀ ਨਾ, ਅਤੇ ਸਤਿਗੁਰੂ ਜੀ ਹੁਣ ਇਸ ਸਿੱਖ ਨੂੰ ਦਰਸ਼ਨ ਦੇਣ ਵਾਸਤੇ ਗਵਾਲੀਅਰ ਦੇ ਕਿਲੇ ਦੇ ਕੋਲ ਜਦੋਂ ਪਹੁੰਚੇ ਹਨ,
1: ਤਬ ਹਰਦਾਸ ਉੱਠਿਓ ਕਰ ਬੰਦ।
0: ਜਦੋਂ ਇਹਨੇ ਦੇਖਿਆ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਆਪਣੀ ਸਿੱਖਾਂ ਦੇ ਨਾਲ ਆਏ ਨੇ, ਹੱਥ ਜੋੜ ਕੇ ਸਤਿਕਾਰ ਵਾਸਤੇ ਇਹ ਖੜਾ ਹੋਇਆ ਹੈ।
1: ਬੰਧਨ ਕੀਨ ਭਾਉ ਬੜਧਾਰਾ,
0: ਬੜੇ ਪ੍ਰੇਮ ਦੇ ਨਾਲ ਇਸ ਨੇ ਸਤਿਗੁਰੂ ਜੀ ਨੂੰ ਵੰਦਨਾ ਕੀਤੀ ਹੈ।
1: ਲੈ ਕਰ ਸੰਗ ਸੋ ਦੁਰਗ ਮਝਾਰਾ,
0: ਸਤਿਗੁਰੂ ਜੀ ਨੂੰ ਨਾਲ ਲੈ ਕੇ ਕਿਲੇ ਵਿੱਚ ਗਿਆ ਹੈ।
1: ਪਰ ਵਿਸਿਓ ਆਸ਼ੋ ਥਲ ਜਹ ਹੀਰਾ,
0: ਜਿੱਥੇ ਇਹਨੇ ਪਹਿਲਾਂ ਸੋਹਣੀ ਜਗ੍ਹਾ ਦੇਖੀ ਸੀ ਨਾ ਸਤਿਗੁਰੂ ਜੀ ਦੇ ਬਿਰਾਜਮਾਨ ਹੋਣ ਵਾਸਤੇ, ਉੱਥੇ ਸਤਿਗੁਰੂ ਜੀ ਦਾ ਪ੍ਰਵੇਸ਼ ਕਰਵਾਇਆ ਹੈ, ਉੱਥੇ ਸਤਿਗੁਰੂ ਜੀ ਦਾ ਡੇਰਾ ਕਰਵਾਇਆ ਹੈ।
1: ਜਾਏ ਕਰਾਇਓ ਸਤਿਗੁਰ ਡੇਰਾ,
0: ਉੱਥੇ ਜਾ ਕੇ ਹਰਦਾਸ ਨੇ ਸਤ ਸੰਗਤ ਜੀ ਸਤਿਗੁਰੂ ਜੀ ਦਾ ਡੇਰਾ ਕਰਵਾਇਆ, ਜਿਵੇਂ ਰਹਿਣ ਦਾ, ਬਹਿਣ ਦਾ, ਹੋਰ ਖਾਣ ਪੀਣ ਦਾ ਜਿਹੜਾ ਪ੍ਰਬੰਧ ਹੈ, ਸਾਰੀ ਜਿਹੜੀ ਸੇਵਾ ਜਿਵੇਂ ਇਹ ਬੜੇ ਪਿਆਰ ਸਤਿਕਾਰ ਦੇ ਨਾਲ ਸਤਿਗੁਰੂ ਜੀ ਦੀ ਕਰੇਗਾ। ਇਸ ਤੋਂ ਅਗਲਾ ਜਿਹੜਾ ਇਤਿਹਾਸ ਹੈ ਉਹ ਆਪਾਂ ਕੱਲ੍ਹ ਦੀ ਦੀਵਾਨ ਵਿੱਚ ਸਰਵਣ ਕਰਾਂਗੇ। ਸਤਿਗੁਰੂ ਜੀ ਕਿਰਪਾ ਕਰਨ, ਆਪ ਸੰਗਤ ਨੇ ਬੜੇ ਪਿਆਰ ਦੇ ਨਾਲ ਗੁਰੂ ਦੀ ਗੋਦ ਵਿੱਚ ਬੈਠ ਕੇ ਗੁਰੂ ਦਾ ਕਾਰਜਾ ਸਰਵਣ ਕੀਤਾ ਹੈ। ਸਤਿਗੁਰੂ ਜੀ ਆਪ ਸਮੂਹ ਸੰਗਤ ਦੀ ਹਾਜ਼ਰੀ ਦਰ 'ਤੇ ਪ੍ਰਵਾਨ ਕਰਨ, ਆਪ ਜੀ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ, ਗੁਰਸਿੱਖੀ ਵਾਲਾ ਜੀਵਨ ਆਪ ਜੀ ਨੂੰ ਬਖਸ਼ਿਸ਼ ਕਰਨ, ਗੁਰੂ ਕਾ ਇਤਿਹਾਸ ਆਪ ਜੀ ਨੂੰ ਸਰਵਣ ਕਰਵਾਉਂਦਿਆਂ ਦਾਸ ਪਾਸੋਂ ਬੇਅੰਤ ਭੁੱਲਾਂ ਹੋਈਆਂ ਨੇ, ਆਪਣੀਆਂ ਭੁੱਲਾਂ ਦੀ ਆਪ ਗੁਰੂ ਸੰਗਤ ਪਾਸੋਂ ਦਾਸ ਖੇਮਾ ਮੰਗਦਾ। ਲਿਖਕ ਅਤੇ ਨਾ ਛੂਟੀ ਹੈ, ਖਿਨ ਖਿਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ।
1: ਪਰ ਵਿਸਿਓ ਆਸ਼ੋ ਥਲ ਜਹਿ ਹੀਰਾ, ਜਾਏ ਕਰਾਇਓ ਸਤਿਗੁਰ ਡੇਰਾ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੁਧਿਆ ਗਏ ਅਰਦਾਸ ਹਮਾਰੀ, ਜੀਓ ਪਿੰਡ ਸਭ, ਕਹੁ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੈ। ਬੋਲਣਾ ਜੀ ਵਾਹਿਗੁਰੂ, ਇੱਕੋ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਰੰਗਤ ਗੁਰ ਤੇ ਅਮਰਦਾਸ, ਰਾਮਦਾਸੇ ਹੋਏ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਜਿੱਠੇ ਸਭ ਦੁਜਾਏ, ਤੇਗ ਬਹਾਦਰ ਸਿਮਰਿਆ, ਕਰਨ ਉਹਨ ਦਿਆਵੈ ਤਾਏ, ਸਭ ਥਾਈਂ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭ ਥਾਈਂ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ, ਦਰਸ਼ਨ ਦੀਦਾਰ ਕਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਹਨਾਂ ਨਾਮ ਜਪਿਆ, ਵੰਡ ਕੇ ਛਕਿਆ, ਦੇਗ ਚਲਾਈ, ਦੇਗ ਵਾਹੀ, ਦੇਖ ਕੇ ਅਣਡਿੱਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਰ ਸਿਹ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ, ਆਰਿਆਂ ਨਾਲ ਚਰਾਏ ਗਏ, ਸਿੱਖੀ ਸਿਦਕ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤਾਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਛਿਆ ਰਿਆਇਤ, ਦੇਖ ਦੇਖ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਗੁੰਗੇ, ਜੁਗੋ ਜੁਗੇ ਅਟਲ, ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਕਾ ਰਾਖਾ, ਆਪ ਵਾਹਿਗੁਰੂ ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ। ਸ੍ਰੀ ਨਨਕਾਣਾ ਸਾਹਿਬ, ਅਨੇਕਾਂ ਹੋਰ ਗੁਰਦੁਆਰੇ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ, ਸੇਵਾ ਸੰਭਾਲ ਜੀ ਕਾ ਦਾਨ, ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਧੰਨ ਧੰਨ ਸਤਿਗੁਰੂ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਕੇ ਹਜ਼ੂਰ ਚਰਨਾਂ ਕਮਲਾਂ ਵਿਖੇ ਨਿਮਰਤਾ ਸਹਿਤ ਅਰਦਾਸ ਬੇਨਤੀ ਹੈ। ਆਪ ਜੀ ਦੀ ਅਪਾਰ ਕਿਰਪਾ ਬਖਸ਼ਿਸ਼, ਰਹਿਮਤ ਹੋਈ, ਅੰਮ੍ਰਿਤ ਵੇਲੇ ਤੋਂ ਲੈ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੇ ਤਾਰੇ ਦੇ ਕੇ ਨਿਹਾਲ ਕੀਤਾ ਹੈ। ਆਪ ਜੀ ਦਾ ਕੋਟਾਨ ਕੋਟ ਧੰਨਵਾਦ ਸ਼ੁਕਰ ਹੈ ਸਤਿਗੁਰੂ ਜੀ। ਸੰਧਿਆ

ਸਤਿਗੁਰੂ ਜੀ ਸਮੁੱਚ ਸੇਵਾ ਨਿਭਾਉਂਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋਈਆਂ ਹੋਣਗੀਆਂ, ਅਣਜਾਣ ਵਿੱਚ ਸਮਝ ਕੇ ਮਾਫ਼ ਕਰਨ, ਅੱਗੇ ਤੋਂ ਸ਼ੁੱਧ ਬਾਣੀ ਪੜ੍ਹਨ ਸੁਣਨ ਦਾ ਬਲ ਉਦਮ ਬਖਸ਼ਣਾ, ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਪੰਚਾ ਮਈ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਕਰੀ ਪਾਕ ਸਾਲ ਸੋਚ ਪਵਿੱਤਰਾ, ਹੁਣ ਲਾਵੋ ਭੋਗ ਹਰ ਰਾਏ, ਭੋਗ ਲੱਗਿਆ ਸੀਤ ਪ੍ਰਸਾਦ, ਪਿਆਰੀ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ, ਜੋ ਜੀ ਸ਼ਕੇ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ, ਦਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭਟਾਵਾਂ ਸਵਾਵਾਂ ਦਰ ਤੇ ਪ੍ਰਵਾਨ ਕਰਨੀਆਂ, ਆਪ ਆਪਣੇ ਘਰੋਂ ਗੁਰਸਿੱਖੀ ਸਿਦਕ ਭਰੋਸਾ ਬਖਸ਼ਣਾ ਕਰੋ, ਕਿਰਪਾ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਹੋਈ ਸਹਿਸ ਪਦ ਵਿਮਲ ਨਾਨਕ ਪਦ ਗੰਧ ਬਿਨ ਸਹਿਸ ਤਬ ਗੰਧ ਵਿਚਲਿਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸਦੇ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਇਸ ਭਾਵੈ ਸੋ ਆਰਤੀ ਹੋਏ ਹਰਿ ਚਰਨ ਕਵਲ ਮਕਰੰਦ ਲੋਭਿਤ ਮਨਵੰਦ ਦਿਨ ਮੋਹਿਆਈ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਗ ਕਾ ਹੋਏ ਜਾ ਤੇ ਤਿਰਨਾ ਵਾਸਾ ਰਾਗ ਗੌੜੀ ਪੂਰਵੀ ਮਹੱਲਾ ਚੌਥਾ ਕਾਮ ਕਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾਏ ਪੂਰਵ ਲਿਖਤ ਲਿਖੇ ਗੁਰਪਾ

ਨਿਰੰਤਰ ਹਉਮੈ ਕੰਡਾਹਿ। ਜਿਉਂ ਜਿਉਂ ਚਲੈ ਚੁਭੈ ਦੁਖ ਪਾਵੈ, ਜਮਕਾਲ ਸਹਿ ਸਿਰ ਡੰਡਾਹਿ। ਹਰਿ ਜਨ ਹਰਿ ਹਰਿ ਨਾਮ ਸਮਾਣੇ, ਦੁਖ ਜਨਮ ਮਰਨ ਭਵ ਕੰਡਾਹਿ। ਅਵਨਾਸੀ ਪੁਰਖ ਪਾਇਆ ਪਰਮੇਸ਼ਵਰ, ਵਸੋਭ ਕੰਡ ਬ੍ਰਹਿਮੰਡਾਹਿ। ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰਿ ਰਾਖ, ਰਾਘਵਟ ਵੱਡਾ ਹੈ। ਜਨ ਨਾਨਕ ਨਾਮ ਅਧਾਰ ਟੇਕ, ਹਰਿ ਨਾਮ ਮਹੀ ਸੁਖ ਮੰਡਾਹਿ। ਰਾਘੋੜੀ ਪੂਰਵੀ ਮਹੱਲਾ ਪੰਜਵਾਂ।

ਮਨ

0: ਕਹਿੰਦਾ ਸਮਾਪਤੀ ਤੋਂ ਬਾਅਦ ਸਾਰੇ ਜਾਣ, ਜਿੱਥੇ ਵੀ ਜਾਣਾ ਹਰ ਇੱਕ ਬੰਦੇ ਨੇ ਜਾਣਾ, ਸਮਾਪਤੀ ਤੋਂ ਬਾਅਦ ਮਾਲਾ ਬਦਲ ਕੇ ਜਾਣ। ਕਹਿੰਦਾ ਮੈਂ ਕਿਹਾ ਜੀ ਮੈਂ ਕਹਿ ਦਿੰਦਾ। ਕਹਿੰਦੇ ਜੀ ਮੈਂ ਕਿਹਾ ਵੀ ਜ਼ਿਆਦਾ ਹੋ ਜਾਣਾ, ਸਾਰੇ ਭੱਜ ਜਾਂਦੇ। ਮੈਂ ਕਿਹਾ ਜੀ ਮੈਂ ਵੀ ਕਰ ਸਕਦਾ ਤੁਹਾਡੇ ਸਾਹਮਣੇ, ਨਹੀਂ ਕਹਿੰਦੇ ਮੈਂ ਕਹਿੰਦਾ ਭੱਜ ਦੇਖ ਰਿਹਾ ਹਾਂ, ਨਜ਼ਰ ਆ ਰਿਹਾ ਸਾਰੇ ਭੱਜ ਜਾਂਦੇ। ਬਾਬਾ ਜੀ ਮੈਂ ਹੁਣ ਇਹਦੀ ਕੁਛ ਨਹੀਂ ਕਰਦਾ ਮਿੱਤਰ, ਫਿਰ ਬਾਅਦ ਦੇ ਵਿੱਚ ਕਹਿੰਦੇ ਸਮਾਪਤੀ ਵੇਲੇ ਕਹਿੰਦੇ ਮਾਲੋ ਜੀ ਨੂੰ ਮੈਂ ਕਿਹਾ ਤੁਹਾਡੇ ਸਾਹਮਣੇ, ਕਹਿੰਦੇ ਇੱਥੇ ਰਹਿੰਦੇ ਹੋ ਸਾਰੇ ਜਾਣੇ ਭੱਜ ਜਾਂਦੇ, ਕੋਈ ਪਤਾ ਨਹੀਂ ਕੀ ਹੈ। ਜਿਹੜੇ ਹੈ ਬੰਦੇ ਜ਼ਰੂਰੀ ਹੈ ਸ਼ਰਟ ਬਦਲਣ ਕੇ ਲਈ ਜਾ ਅਰਦਾਸ ਕਰੀ ਪਿਛਲੀਆਂ ਬੁਰੀਆਂ ਹੋ ਗਏ। ਜਦ ਉਹ ਸਾਰਿਆਂ ਨੂੰ ਇਕੱਠੇ ਕਰਦੇ ਆ ਨਾ, ਬੇਇੱਜ਼ਤੀ ਇਸ ਹਿਸਾਬ ਨਾਲ ਕਰਦੇ ਆ, ਬੰਦਾ ਉੱਥੇ ਨਹੀਂ
1: ਕਹੀ ਵੀ ਜਾਂਦੇ ਆ ਜੀ।

cheiro, né? Ah, é.

Yeah.

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਾਉੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਏਕ ਓਅੰਕਾਰ ਸਤਿਗੁਰ ਪ੍ਰਸਾਦ। ਆਦਿਗੁਰ ਏ ਨਮਹ, ਜੁਗਾਦਿਗੁਰ ਏ ਨਮਹ, ਸਤਿਗੁਰ ਏ ਨਮਹ, ਸ੍ਰੀ ਗੁਰਦੇਵ ਏ ਨਮਹ। ਅਸ਼ਟਪਦੀ ਸਿਮਰਾਉ, ਸਿਮਰ ਸਿਮਰ ਸੁਖ ਪਾਵੈ, ਕਲ ਕਲੇਸ਼ ਤਨ ਮਾਹਿ ਮਿਟਾਵੈ। ਸਿਮਰਉ ਜਸ ਸੰਭਰ ਏਕੈ, ਨਾਮ ਜਪਤ ਅਗਨ ਤਨ ਏਕੈ। ਵੇਦ ਪ੍ਰਾਨ ਸਿਮਰ ਸਦਾਖੇਰ, ਕਿਨ ਰਾਮ ਨਾਮ ਏਕਾਖੇਰ, ਕਿਨ ਕੈ ਏਕ ਜਹ ਜੀ ਅਵਸਾਵੈ।

ਪ੍ਰਭ ਕੈ ਸਿਮਰਨ ਗਰਭ ਨ ਬਸਾਇ ਪ੍ਰਭ ਕਸਮ ਦੁਖ ਜਮ ਨਸਾਇ ਪ੍ਰਭ ਕਸਮ ਕਾਲ ਪਰ ਹਰਾਇ ਪ੍ਰਭ ਕਸਮ ਦਸਮਾ ਟਰਾਇ ਪ੍ਰਭ ਸਿਮਰਤ ਕਾਸ਼ ਵਿਘਨ ਨਾ ਗਏ ਪ੍ਰਭ ਕੈ ਸਿਮਰਨ ਆਨੰਦ ਜਾਗ ਪ੍ਰਭ ਕੈ ਸਿਮਰਨ ਭਾਵਨਾ ਬਿਆ ਪੈ ਪ੍ਰਭ ਕਸਮ ਦੁਖ ਨ ਸੰਤਾਪ ਪੈ ਪ੍ਰਭ ਕਸਮ ਸਾਧਕ ਸੰਗ ਸਰਵਨ ਧਨ ਨਾਨਕ ਹੈ ਰੰਗ ਪ੍ਰਭ ਕੈ ਸਿਮਰਨ ਰਿਧ ਸਿਧ ਨਵ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿੰਸਾ ਦੂਜਾ ਪ੍ਰਭ ਕੈ ਸਿਮਰਨ ਤੀਰਥ ਸਨਾਨੀ ਪ੍ਰਭ ਕੈ ਸਿਮਰਨ ਦਰਗ ਹਮਾਨੀ ਪ੍ਰਭ ਕੈ ਸਿਮਰਨ ਹੋਇ ਸੁਪਰਾ ਪ੍ਰਭ ਕੈ ਸਿਮਰਨ ਸੁਫਲ ਫਰਾ ਸੇ ਸਿਮਰ ਜਨਾਬ ਸਿਮਰਾਇ ਨਾਨਕ ਤਾਕ ਲਾਗੋ ਪਾਈ ਪ੍ਰਭ ਕੈ ਸਿਮਰਨ ਸਭਤੀ ਊਚਾ ਪ੍ਰਭ ਕੈ ਸਿਮਰਨ ਉਦਰ ਊਚਾ ਪ੍ਰਭ ਕੈ ਸਿਮਰਨ ਤ੍ਰ ਸਨਾ ਬੁਜ ਹੈ ਪ੍ਰਭ ਕੈ ਸਿਮਰਨ ਸਭ ਕਿਹ ਸੋ ਜਾਇ ਪ੍ਰਭ ਕੈ ਸਿਮਰਨ ਨਾਹ ਜਮ ਤਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਟ ਜਾਏ ਅੰਮ੍ਰਿਤ ਨਾ ਅੰਮ੍ਰਿਤ ਮਾਹਿ ਸਮਾਏ ਪ੍ਰਭ ਜੀ ਵਸ ਸਾਧ ਕੀ ਰਸਨਾ ਨਾਨਕ ਜਾਨ ਕਾ ਦਾਸਨ ਦਸਨਾ ਪ੍ਰਭ ਸਿਮਰਹ ਸੀ ਧਨਵੰਤੀ ਪ੍ਰਭ ਸਿਮਰਹ ਸੀ ਪਾਦਵੰਤੀ ਪ੍ਰਭ ਕੋ ਸਿਮਰਹ ਸੀ ਜਨ ਪ੍ਰਵਾਨ ਪ੍ਰਭ ਸਿਮਰਹ ਸੀ ਪੁਰਖ ਪ੍ਰਧਾਨ ਪ੍ਰਭ ਸਿਮਰਹ ਸੀ ਬੇ ਮਹਤਾ ਜੀ ਪ੍ਰਭ ਸਿਮਰਹ ਸੀ ਸਰਗਰਾਜ ਪ੍ਰਭ ਸਿਮਰਹ ਸੀ ਸੁਖਵਾਸੀ ਪ੍ਰਭ ਸਿਮਰਹ ਸਦਾ ਬਨਾਸੀ ਸਿਮਰਨ ਦੀ ਲਾਗੇ ਜਨਾਬ ਦਇਆਲਾ ਨਾਨਕ ਜਨਕ ਮੰਗਰ ਵੈਲ ਪ੍ਰਭ ਕੋ ਸਿਮਰਹ ਸਿ ਪਰਉਪਕਾਰਿ ਪ੍ਰਭ ਕੋ ਸਿਮਰਹ ਤੰ ਸਾਧ ਬਰਹਾਰਿ ਪ੍ਰਭ ਕੋ ਸਿਮਰਹ ਸਿ ਮੁਕਤ ਸੁਹਾਵੀ ਪ੍ਰਭ ਕੋ ਸਿਮਰਹ ਤੰ ਸੁ ਹੋਇ ਹਾਵੈ ਪ੍ਰਭ ਕੋ ਸਿਮਰਹ ਤਨਾ ਤੁਮ ਜੀਤਾ ਪ੍ਰਭ ਕੋ ਸਿਮਰਹ ਤਨ ਨਿਰਮਲ ਰੀਤਾ ਪ੍ਰਭ ਕੋ ਸਿਮਰਹ ਤਨ ਆਨੰਦ ਕਨੇਰੇ ਪ੍ਰਭ ਕੋ ਸਿਮਰਹ ਬਸ ਹਰ ਨੇਰੇ ਸੰਤ ਕਿਰਪਾ ਤੇ ਆਨੰਦ ਜਾਗ ਨਾਨਕ ਸਿਮਰਨ ਪੁਰਾ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਵ ਹੋ ਨਾ ਚੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿਜ ਸਮਾਨੀ ਪ੍ਰਭ ਕੈ ਸਿਮਰਨ ਨਿਹ ਚਰਾਸਨ ਪ੍ਰਭ ਕੈ ਸਿਮਰਨ ਕਮਰ ਵਿਗਾਸਨ ਪ੍ਰਭ ਕੈ ਸਿਮਰਨ ਅਨਹਦ ਚਨ ਪੈਰ ਸੁਖ ਪ੍ਰਭ ਸਿਮਰਨ ਕਾਂਤ ਨ ਪੈਰ ਸਿਮਰਹ ਸੀ ਜਨ ਜਨ ਕੋ ਪਰਮਾਇਆ ਨਾਨਕ ਤਿੰਨ ਜਨ ਸਰਣੀ ਪਾਇਆ ਹਰ ਸਿਮਰਨ ਕਰ ਭਗਤ ਪ੍ਰਗਟਾਇ ਹਰ ਸਿਮਰਨ ਰਘਵੀਰ ਦੇ ਉਪਾਇ ਹਰ ਸਿਮਰਨ ਪੈ ਸਿਧ ਜਤੀ ਦਾਤੇ ਹਰ ਸਿਮਰਨ ਨੀਚ ਚਹੁ ਕੁੰਟ ਜਾਤੇ ਹਰ ਸਿਮਰਨ ਧਾਰਿ ਸਭ ਧਰਨ ਸਿਮਰ ਸਿਮਰ ਹਰ ਕਾਰਨ ਕਰਣਾ ਹਰ ਸਿਮਰਨ ਕੀਓ ਸਗਲ ਆਕਾਰ ਹਰ ਸਿਮਰਨ ਹੈ ਨਿਰੰਕਾਰ ਕਰ ਕਿਰਪਾ ਜਸਾ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਨ ਪਾਇਆ ਸਰੂਪ ਦੀਨ ਦਰਦ ਦੁਖ ਭੰਜਨ ਘਟ ਘਟ ਨਾਥ ਨਾਥ ਸਰਣ ਤੁਮਾਰੀ ਆਇਓ ਨਾਨਕ ਪ੍ਰਭ ਸਾਥ ਅਸ਼ਟਪਦੀ ਜਹ ਮਾਤ ਪਿਤਾ ਸਤਮੀਤ ਨਾ ਪਾਈ ਮਾਨੂ ਹੈ ਨਾਮ ਤੇਰਾ ਸੰਗ ਸਹਾਈ ਜਹ ਮਹਾ ਪਾਇਆ ਅੰਦੂ ਜਮਦਰ ਤਹ ਕੇਵਲ ਨਾਮ ਸੰਗ ਤੇਰਾ ਚੱਲੈ ਜਹ ਮੁਸਕਰ ਹੋਇਆ ਤੁਪਾਰੀ ਹਰ ਪਨਮ ਖਨਵਾਹਿ ਉਦਾਰੀ ਅਨਕ ਪੁਨਹ ਚਰਨ ਕਰਤ ਨਹੀਂ ਤਰ ਹਰ ਕੋ ਨਾਮ ਕੂੜ ਪਾਪ ਪਰ ਹਰੈ ਗੁਰਮੁਖ ਨਾਮ ਜਪ ਹਮਰ ਮੇਰੇ ਨਾਨਕ ਪਾਇ ਸੁਖ ਨੇਰਾ ਸਰਵ ਸ੍ਰੇਸ਼ਟ ਪਰਾਜਾ ਦੁਖੀਆ ਹਰ ਕੋ ਨਾਮ ਜਪ ਦੋ ਸੁਖੀਆ ਲਾਖ ਗੁਰੂਰੀ ਬੰਧਨ ਪਰ ਹਰਕ ਨਾਮ ਜਪਦਨ ਹਰਨ ਕੁਮਾਰ ਰੰਗ ਤੀਖ ਨਾ ਬੁਝਾਵੈ ਹਰਕ ਨਾਮ ਜਪਦ ਆ ਗਾਵੈ ਜਿਹ ਮਰ ਗੁਰਜਾਤ ਅਕੇਲਾ ਤਹ ਹਰ ਨਾਮ ਸੰਗ ਹੋਤ ਸੁਹੇਲਾ ਐਸਾ ਨਾਮ ਸਦਾ ਧਿਆਈਐ ਨਾਨਕ ਗੁਰਮੁਖ ਕਰਮਗਤ ਪਾਈਐ ਛੁੱਟ ਨਹੀਂ ਕੋਟ ਲਖ ਵਹਿ ਨਾਮ ਜਪਤ ਤਹਿ ਪਾਰ ਪਰਾਹੀ ਅਨਕ ਬਿਘਨ ਜਹੈ ਸੰਘਾਰੈ ਹਰਕ ਨਾਮ ਤਤਕਾਰ ਉਧਾਰ ਅਨਕ ਜੋਨ ਜਨਮ ਮਰ ਜਾਮ ਨਾਮ ਜਪਤ ਪਾਵ ਬਸਰਾ ਮਹਾਉ ਮੈਲ ਮਲ ਕਵਨ ਤੋ ਹਰ ਕਨਾ ਕੂੜ ਪਾਪ ਖੁਆ ਸਾ ਨਾਮ ਜਪ ਮਰ ਰੰਗਨਾ ਨੂੰ ਪਾਈ ਆ ਸਾਧ ਕੇ ਸੰਗ ਜਿਹ ਮਾਰਗ ਕੀ ਗਨ ਜਹਨ ਕੋਸਾ ਹਰ ਕਨਾ ਮੂਹ ਸੰਗ ਤੋਸਾ ਜਿਹ ਪੈਡ ਮਹਾਂਦ ਗੁਬਾਰ ਹਰ ਕਨਾ ਸੰਗ ਜੀ ਆਰ ਜਹ ਪੰਥ ਤੇਰਾ ਕੋ ਨਾ ਸੰਜਾ ਨੂੰ ਹਰ ਕਨਾ ਤਹਿ ਨਰ ਪਛਾ ਨੂੰ ਜਹ ਮਹਾ ਪਾਇਆ ਤਬਦ ਬਹੁ ਕਾਮ ਤਹ ਹਰ ਕਿਨਾਮ ਕੀ ਤੁਮ ਪ੍ਰਸ਼ਾਮ ਜਹਾਂ ਤ੍ਰਿਖਾਮ ਤੋ ਜਾ ਕਰਖੈ ਤਹ ਨਾਨਕ ਹਰ ਹਰ ਅੰਮ੍ਰਿਤ ਬਰਖੈ ਭਗਤ ਜਨਕ ਵਰਤਨਾ ਸੰਤ ਜਨਕ ਮਨ ਵਿਸਰਾਮ।

ਭੰਗ, ਹਰ ਨਾਮ ਜਪਤ ਕਾ ਪਰੈ ਨਾ ਭੰਗ। ਹਰ ਕਾ ਨਾਮ ਜਨ ਕਵੜੀ ਆਈ, ਹਰ ਕਾ ਨਾਮ ਜਨ ਸੋਭਾ ਪਾਈ, ਹਰ ਕਾ ਨਾਮ ਜਨ ਕਾ ਭੋਗ ਯੋਗ, ਹਰ ਨਾਮ ਜਪਤ ਕਾ ਸ਼ਨਾਹ ਵਿਯੋਗ। ਜਨ ਰਾਤ ਹਰ ਨਾਮ ਸਿਵਾ ਨਾਨਕ ਪੂਜਾ, ਹਰ ਹਰ ਦੇਵਾ।

ਮਾਤੀ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਸ਼ਵ ਪੈ ਹਰ ਕੀ ਭਗਤ ਮਗਤ ਬਾਹੁ ਕਰੇ ਨਾਨਕ ਜਨ ਸੰਕੇਤ ਤਰਿ ਪਾਰ ਜਾਤਿ ਹੋ ਹਰ ਕੁ ਨਾਮ ਕਾਮ ਤੀਨ ਹਰ ਹਰ ਗੁਣ ਗਾਮ ਸਭ ਤੀ ਉਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ ਨਾਮ ਕੀ ਮਹਿਮਾ ਸੰਤ ਰਤ ਵਾਸਾ ਸੰਤ ਪ੍ਰਤਾਪ ਦਰ ਸਭ ਨਾਸਾ ਸੰਤ ਕਾ ਸੰਗ ਵਡੋ ਪਾਗ ਪਾਇਆ ਸੰਤ ਸਿਵਾ ਨਾਮ ਤੀ ਆਈਆ ਨਾਮ ਤੁਲ ਕਾ ਸ਼ਵਰ ਨ ਹੋਇ ਨਾਨਕ ਗੁਰਮੁਖ ਨਾਮ ਪਾਵੇ ਜਨ ਕੋ ਸਲੋਕ ਬਹੁ ਸਾਸਤ੍ਰ ਬ ਸਿਮਰਤੀ ਪੇਖ ਸਰਬ ਢਡੋਰ ਪੂਜ ਸਾ ਨਾਹੀ ਹਰ ਹਰਿ ਨਾਨਕ ਨਾਮ ਅੰਬੋ ਰਾਸ਼ਟਰਪਤੀ ਜਾਪ ਤਾਪ ਗਿਆਨ ਸਭ ਧਿਆਨ ਖੱਟ ਸਾਸਤ੍ਰ ਸਿਮਰਤ ਵਖਿਆਨ ਜੋਗ ਅਭਿਆਸ ਕਰਮ ਧਰਮ ਕਿਰਿਆ ਸਕਤਿਆ ਗੁਣ ਵਧੀ ਫਿਰਿਆ ਅਨੇਕ ਪ੍ਰਕਾਰ ਕੀ ਬਹੁ ਜਤਨਾ ਪੁਨ ਤਨ ਹੋਮੇ ਬਹ ਰਤਨ

ਆਸਨ ਜੈਨ ਵਰਗ ਸੰਜਮਤ ਸਾਧਨ ਨਿਮਖ ਨਿਮਕਾਰ ਸਰੀਰ ਕਟਾਵੇ ਤਾਉ ਪੀ ਹਉਮੈ ਵੈੜ ਨਾ ਜਾਵੇ। ਹਰਿ ਕੇ ਨਾਮ ਸਮ ਸਰਕਸ਼ ਨਾਇ ਹੀ ਨਾਨਕ ਗੁਰਮੁਖ ਨਾਮ ਜਪਤ ਕਤ ਉਪਾਇ ਹਿਮਨ ਕਾਮ ਦੇਹ ਛੁਟੈ ਗੁਰੂ ਕਮਨ ਮੰਦ ਹੁਟੈ।

ਬੰਬਾਨ ਸਗਲ ਕਟਾ ਕੋ ਦਿਵਹਦਾਨ ਕਰਨ ਕਰਾਵਨ ਹਾਰ ਸੁਆਮ ਸਗਲ ਕਟਾ ਗੰਤਰ ਜਾਮੀ ਆਪਣੀ ਕਾਤਮਿਤ ਜਾਨ ਹੋ ਆਪ ਹੀ ਆਪਣੇ ਸੰਗਾ ਪ੍ਰਭਰਾਤੀ ਤੁਮਰੀ ਉਸਤਾ ਦਾ ਤੁਮ ਦੇ ਹੋਏ ਨਾਨਕ ਵਰਮਾ ਜਾਨ ਸਕੇ ਸਰਵ ਧਰਮ ਸ੍ਰੇਸ਼ਟ ਧਰਮ ਹਰਿ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮਹੁਤਮ ਕਿਰਿਆ ਸਾ ਸੰਗ ਦੁਰਮਤ ਮਰ ਹਿਰਿਆ ਸਗਲ ਉਦਮ ਹੁਦਮ ਕਲਾ ਹਰਿ ਕਾ ਨਾਮ ਜਪ ਹੋ ਜੀ ਸਦਾ ਸਗਲ ਬਾਣੀ ਅੰਮ੍ਰਿਤ ਬਾਣੀ ਹਰਿ ਕੋ ਜਾ ਸੁਰਸਨ ਬਕਾਨੀ ਸਗਲ ਥਾਨ ਤਿਉਹ ਉਤਮ ਥਾ ਨਾਨਕ ਜੀ ਘਾਟ ਵਾਸਾ ਹਰਨਾਮ ਸਲੋਕ ਨਿਰਗੁਣ ਅਨਿਆਸੋ ਪ੍ਰਸਦਾ ਸੰਭਾਲ ਜਿਨਕੀ ਅਧਿਕ ਜੀਤ ਰਾਖ ਨਾਨਕ ਨਿਭ ਨਾਲ ਪਦਿਤ ਮਈਆ ਕੇ ਗੁਣਚੇਤ ਪੁਰਾਣੇ ਕੋ ਨੂਲ ਦੇ ਕਵਨ ਦ੍ਰਿਸ਼ਟਾ ਨਹੀਂ।

ਸਭ ਸੁਨਹਿ ਕਛ ਤਰਸ ਪਾਇਆ। ਬਾਹਰ ਗਿਆਨ ਧਿਆਨ ਸਨਾ ਅਨੰਤਰ ਵਿਆਪੈ ਰੂਪ ਸਵਾਨੰਤਰ ਗਨ ਬਾਹਰ ਤਾਂ ਸਵਾਹ ਕਰ ਪਾਤਰ ਕੈਸੇ ਤਰਿਆ ਥਾ ਜਗ ਅੰਦਰ ਬਸਾ ਪ੍ਰਭਾਵ ਨਾਨਕ ਤੇ ਜਨ ਸਹਿਜ ਸਮਾਧ ਸੋ ਆਨੰਦ ਕਹਿ ਮਰ ਪਵ ਕਰ ਗਹਿ ਜਿਹੂੜ ਨਿਵਹ

ਹਰ ਕਰਮ ਤੂੰ ਠਾਕੁਰ ਤੁਮ ਪੈਰ ਦਾਸ ਜੀ ਆਪਣੇ ਸਭ ਤੇਰੀ ਰਾਸ ਤੁਮ ਆਤ ਪਿਤਾ ਹਮ ਬੈਰਕ ਤੇਰੇ ਤੁਮਰੀ ਕਿਰਪਾ ਮਹਸੂਖ ਨੇਰੇ ਕੋਇ ਨਾ ਜਾਣਾ ਤੁਮਰਾ ਤੂੰ ਜੇ ਤੂੰ ਚਾਹ ਭਗਵੰਤ ਸਗਲ ਸਮਾਗਰੀ ਤੁਮਰਾ ਸੂਤਰ ਦਰ ਤੁਮ ਦੇਵ ਸਵਾਗ ਕਰ ਤੁਮਰੀ ਗਾਤ ਮੈਂ ਤੂੰ ਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਸਲੋਕ ਦੀਨ ਹਰ ਪ੍ਰਾ ਛੋਟ ਕਲਾ ਗਿਆਨ ਸਵਾਈ

ਸਿਆਤਾਨ ਤਨ ਕੁਟੰਬ ਸਵਾਇਆ ਮਿਥਿਆ ਹਉ ਮੈਂ ਮਮਤ ਮਾਇਆ ਮਿਥਿਆ ਰਾਜ ਜੋਬਨ ਧਰਮਵਾਰ ਮਿਥਿਆ ਕਾਮ ਕੂਤ ਵਿਕਰਾਰ ਮਿਥਿਆ ਰਥ ਹਸਤੀ ਅਸਵ ਵਸਤਰਾ ਮਿਥਿਆ ਰੰਗ ਸੰਗ ਮਾਇਆ ਪੀਖ ਹਸਤਾ ਮਿਥਿਆ ਧਰੂ ਹਮੂਹ ਅਪਮਾਨ ਮਿਥਿਆ ਆਪ ਸੁਪੁਰ ਕਰਦ ਕੁਮਾਰ ਅਸਥਿਰ ਭਗਤ ਸਾਧ ਵਿਸਰਨ ਨਾਨਕ ਜਾਪ ਜਾਪ ਜੀ ਵਿਹਰ ਕਚਰਨ ਮਿਥਿਆ ਸ੍ਰਵਨ ਪਰਨੰਦਾ ਸੁਨ ਹੈ ਮਿਥਿਆ ਹਸਤ ਪਰ ਤਰਪ ਕਵ ਹਿਰ ਹੈ ਮਿਥਿਆ ਨੇਤਰ ਪੀਖਤ ਪਰ ਤ੍ਰਿਯ ਰੂਪਾਦ ਮਿਥਿਆ ਰਸਨ ਭੋਜਨ ਸਵਾਦ

ਲੈ ਲੜ ਲਾਇ ਥਾਨ ਥਨਾ ਤਰ ਰਹਿਆ ਸਮਾਇ ਸੋ ਸੇਵਕ ਜਿਸ ਕਿਰਪਾ ਕਰੀ ਨਿਮਕ ਨਿਮਕ ਜਮ ਨਾਨਕ ਕਰੀ ਸਲੋਕ ਕਾਮ ਕ੍ਰੋਧ ਅਰਲੋ ਮੋਹ ਵਿੰਸ ਜੈ ਹਮੀ ਵ ਨਾਨਕ ਪ੍ਰਭ ਸਰਣ ਆਇ ਗੁਰ ਕਰ ਪ੍ਰਸਾਦ ਗੁਰ ਦੇਵ ਅਸ਼ਟਪਦੀ ਜਿਹ ਪ੍ਰਸਾਦ ਸ਼ਤੀ ਅੰਮ੍ਰਿਤ ਕਾਹਿ ਦੁਸ਼ ਠਾਕੁਰ ਕਰ ਰਖ ਮਨ ਮਹਿ ਜੇ ਪ੍ਰਸਾਦ ਸੁਗੰਧ ਤਨ ਲਾਵ ਸਿਮਰਤ ਪਰਮਗਤ ਪਾਵ ਜਿਹ ਪ੍ਰਸਾਦ ਵਸੈ ਸੁਖ ਮੰਦਰ ਤਿਸ ਹਿਤ ਆਈ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਿਹ ਸੰਗ ਸੁਖ ਵਸਨਾਠ ਪਹਿਰ ਸਿਮਰਤ ਸਰਸਨ ਜੇ ਪ੍ਰਸਾਦ ਰੰਗ ਰਾਖ ਪੂਨਨ ਸਦਾ ਧਿਆਈ ਧਿਆਵਨ ਯੁਗ ਜੇ ਪ੍ਰਸਾਦ ਪਾਠ ਪਟੰਬਰ ਹੰਡਾਵਹਿ ਤਿਸ ਹਿਤ ਆਗਤ ਪ੍ਰਭਾਵਹਿ।

ਸਾਧਨ ਸਾਧ ਸੰਗ ਦੁਸ਼ਮਣ ਸਾਹਿਬ ਸਾਧੂ ਕਥਮਾ ਪੁਨੀ ਸਾਧ ਸੰਕੀਰ ਸਿਓ ਨਹੀਂ ਵੈਰ ਸਾਧ ਕਥੰਗ ਨਬੀ ਕਾ ਪੈਰ ਸਾਧੁ ਨਾਹੀ ਕੁਪੰਦ ਸਾਧ ਸੰਗ ਜਨ ਪਰਮਾਨੰਦ ਸਾਧ ਸੰਗ ਨਾਹੀ ਹਤਾਪ ਸਾਧ ਹੰਤਾ ਜਾ ਸਭ ਆਪ ਆਪ ਜਨ ਸਾਧ ਬੁਢਾਈ ਨਾਨ ਸਾਧ ਪ੍ਰਭੂ ਬਨਾਇ ਸਾਧ।

ਬੈਠਾ। ਸਾਧਸੰਗ ਪੈ ਆਗਿਆ ਕਰ, ਸਾਧਸੰਗਤ ਪੈ ਹਮਾਰ, ਸਾਧੁ ਸੰਗ ਬਿਟੇ ਸਭ ਰੋਗ ਨਾਮ, ਸਾਧੁ ਬਿਟੇ ਸੰਯੋਗ, ਸਾਧਗੁ ਮਹਿਮਾ ਬਿਗਤ ਨਾ ਜਾਣਹਿ, ਜੇਤਾ ਸੁਨਹਿ ਤੇਤਾ ਬਖਿਆ ਨਹਿ, ਸਾਧਗੁ ਕੁਮਾਰ ਦੇਹ ਗੁਣ ਤੇ ਦੂਰ, ਸਾਧਗੁ ਕੁਮਾਰ ਰਹੀ ਪਾਰ ਪੂਰ, ਸਾਧਗੁ ਸਭਾ ਕਾ ਨਾਹੀ ਅੰਤ, ਸਾਧਗੁ ਸਭਾ ਸਦਾ ਵੀ ਅੰਤ, ਸਾਧੁ ਸਭਾ ਉਜ ਤੇ ਉਜ, ਸਾਧੁ ਸਭਾ ਮੂਜ ਤੇ ਮੂਜ, ਸਾਧੁ ਸਭਾ ਸਾਧ ਬਾਣੀ ਆਯੁ ਨਾਨੁ, ਸਾਧੁ ਪ੍ਰਭ ਭੇਦ ਨਾ ਪਾਇ, ਸਲੋਕ ਮਨ ਸਾਚਾ ਮੁਖ ਸਾਚਾ ਸੁਜਵਾ ਨਾ ਪੀਖ ਬਿਨ ਕੋਈ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਇਆ ਸੁਪਤੀ ਬ੍ਰਹਮ ਗਿਆਨੀ।

ਸਤਿ ਮਿਥਿਆ ਨਾਹਿ ਰਸਨ ਪਰਸੋ ਮਨਮ ਪ੍ਰੀਤ ਨਿਰੰਜਨ ਦਰਸੋ ਪਰ ਤ੍ਰਿ ਰੂਪ ਨ ਪੇਖ ਨੇਤਰ ਸਾਧ ਕੀ ਟਹਿਰ ਸੰਤ ਸੰਖੇਤ ਕਰਨ ਨਾ ਸੁਨੈ ਕਹੁ ਨਿੰਦਾ ਹਰਿ ਤੇਜਾ ਨਿਆਇ ਉਸ ਕਮੰਦਾ ਗੁਰ ਪ੍ਰਸਾਦਿ ਵਿਖੇ ਪਰ ਹਰਿਆ ਮਨ ਕੀ ਬਹਿ ਹਨੁਮਾਨ ਤੇ ਟਰੈ ਇੰਦਰੀ ਜੇਤ ਪੰਜ ਦੋਹ ਤੇ ਰਹਿ ਤੁ ਨਾਨਕੂਟ ਮਧਿ ਕੁਐ ਸਾ ਪਰਸ ਬੈ ਸੁਨ ਸੋ ਜਿਹ ਪ੍ਰਸ

ਪਾਰ ਬ੍ਰਹਮ ਕਰਾਂਗ। ਜੇ ਸਿਮਰ ਦੇ ਤਹ ਪ੍ਰਗਾਹ ਪਾਰ ਬ੍ਰਹਮ ਕਰਤਾ ਬਨਾ ਸਦਾ ਸਦਾ ਸਦਾ ਦਿਆਰ ਸਿਮ ਸਿਮ ਨਾਨਕ ਪੈਨ ਹਰ ਸਰੂਪ ਉਸਤਤ ਕਰਿਆ ਅਨੇਕ ਜਨ ਅੰਤਰਾ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚਿਵ ਹਵੇਦ ਅਨੁਕ ਪ੍ਰਕਾਰ ਅਸ਼ਪਤੀ ਕਈ ਕੋਟ ਹੋਏ ਪੁਜਾਰੀ ਕਈ ਕੋਟਾ ਆਚਾਰ ਵਿਵਹਾਰੀ ਕਈ ਕੋਟ ਪੈਦਿਕ ਤੁਹਾਸੀ ਕਈ ਕੋਟ ਬਨ ਪ੍ਰਮਾ ਦਾਸ ਕਈ ਕੋਟ ਵੇਦ ਕਿਸਰਤੀ ਕਈ ਕੋਟ ਤਪੀ ਸਰਵਤ ਕਈ ਕੋਟ ਆਤਮ ਧਿਆਨ ਧਾਰ ਕਈ ਕੋਟ ਕਵ ਕਾਵਿ ਵਿਚਾਰ ਕਈ ਕੋਟ ਨਵ ਤਨ ਨਵ ਤਿਆਵ ਨਨ ਕਰਤਿਕ ਅੰਤਨਾ ਪਾਵਹਿ ਕਈ ਕੋਟ ਪਾਇਆ ਅਪਮਾਨ ਕਈ ਕੋਟ ਆਂਦ ਅਗਿਆਨ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਪਿਗਾਤਮ ਕੋਰ ਕਈ ਕੋਟ ਪਰ ਦਰਬ ਕਵ ਹਿਰ ਹੈ ਕਈ ਕੋਟ ਪਰ ਦੁਖ ਨ ਕਰ ਹੈ ਕਈ ਕੋਟ ਮਾਇਆ ਸ਼ਰਮ ਵਾਹਿ ਕਈ ਕੋਟ ਪ੍ਰਦੇਹ ਪਰਮਾਹਿ

ਕਾਂਤਨਾ ਚਾਨਕ ਪੁਆ ਪਿਆ ਨਾਨਕ ਦਾ ਸੋਏ ਕਈ ਕੋਟ ਪਾਰ ਬ੍ਰਹਮ ਪਿਤਾ ਸਤਨ ਹੋਵ ਤੇ ਆਤਮ ਪ੍ਰਕਾਸ਼ ਕਈ ਕੋਟ ਤਦ ਕੀ ਵਿਤ ਸਦਾ ਨੇ ਹਾਰ ਹੈ ਕੋਨੇ ਤ੍ਰੇ ਕਈ ਕੋਟ ਨਾਮ ਰਹਿ ਬੀ ਵਹਿ ਅਮਰ ਪਏ ਸਾਧ ਸਾਧ ਹੀ ਜੀਵ ਹੈ।

ਦਿਆਨ ਕਬੂ ਤੜ ਤੀਰ ਸੇ ਸਨਾਨ ਕਬੂ ਸੇ ਸਾਧਕ ਗਿਆਨ ਕਬੂ ਕੀੜਾ ਹਸਤ ਪਤੰਗ ਫੀ ਜੀ ਆਨ ਕਜੋਨ ਪਰਮਾ ਪਰਮੀਆ ਨਾਨਾ ਰੂਪ ਜਸ ਵਾਗੀ ਦਿਖਾ ਜੋ ਪ੍ਰਭ ਪਾਵਤ ਮਨ ਚਾਵੇ ਜੋ ਦੇਹ ਪਾਵੇ ਸੋਈ ਹੋਏ ਨਾਨਕ ਤੂੰ ਜਾਵਰਨਾ ਕੋਈ ਕਬੂ ਸਾਧ ਸੰਗ

ਸਾਹਿਬ ਨਾਮ ਸਾਧ ਹੀ ਰਹਿਆ ਸਮਾਏ ਆ ਪ੍ਰਭੂ ਦੀ ਸਹਿ ਸਮਝਿਆ ਪਾਪੀ ਰਜਾ ਸਭ ਕੇ ਸਾਹ ਸਭ ਕਿ ਆਪਣੇ ਵਿਸਥਾਰ ਸਭ ਕਾਸ਼ ਉਸ ਕਾਹੋ ਕਰਨ ਯਾਰ ਤਿਭਿੰਨ ਕਹੋ ਕਿਸ਼ੋਏ ਥਾਨ ਥਨੰਤਰੀ ਕਸੋ ਆਪਣੇ ਚਲ ਤਾਉ ਕਰਨ ਯਾਰ ਕੌਤ ਕਰ ਰੰਗ ਆਪਾਰ ਮਨ ਮਹਿਆ ਮਨ ਆਪਣੇ ਮਹਿ ਨਾਨਕ ਕਿਉਂਦ ਕਹਿਣਾ ਜਾਇ ਸਾਧ ਸਾਧ ਸਾਧ ਪ੍ਰਭ ਸਵਾਮੀ ਗੁਰੂ ਪ੍ਰਸਾਦ ਕਿਨਾ ਬਖਿਆ ਨੀ ਸੱਚ ਸੱਚ ਸੱਚ ਹਉ ਕਿ ਨਾ ਕੋਟ ਮਧੇ ਕਹਿੰਦਾ ਪਹਿਲਾ ਜੀ ਨਾ ਪਲਾ ਪਲਾ ਪਲਾ ਤੇਰਾ ਰੂਪ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਰੂਪਾਇਣ ਕੜ ਕੜ ਸੁਣ

ਸਰੀਰ ਤੜ ਫੜਾਏ ਸੰਤ ਕਾ ਦੁੱਖ ਭੂਖਾ ਨਹਿ ਰਾਜਾ ਜੋ ਪਾਪ ਕੀਰਤਨ ਤ੍ਰਾਪੈ ਸੰਤ ਕਾ ਦੁੱਖ ਛੁਟਾਇਆ ਗੇਲਾ ਜਿਉਂ ਬੂਆੜ ਤੇਲ ਖੇਤ ਮਹ ਦੁਹੇਲਾ ਸੰਤ ਕਾ ਦੁੱਖ ਤਰੋਂ ਤੇ ਰਹਿਤ ਸੰਤ ਕਾ ਦੁੱਖ ਸਦਮ ਤਿਆ ਕਹਿਤ ਕੀਰਤਨ ਦਾ ਕਾਤੁਰ ਹੀ ਪਾਇਆ ਨਾਨਕ ਜਨ ਪਾਓ ਸੁਥਿਆ ਸੰਤ ਕਾ ਦੁੱਖ ਵਿਗੜ ਦੁੱਖ ਪੋਏ ਜਾਏ ਸੰਤ ਕਾ ਦੁੱਖ ਕਾ ਦਰਗਹ ਮਿਲਿਆ ਸਜਾਏ ਸੰਤ ਕਾ ਦੁੱਖ ਸਦਾ ਸਹਿ ਕਾਈ ਆ ਸੰਤ ਕਾ ਦੁੱਖ ਨਾ ਵਰੈ ਨਾ ਜੀਵ ਆਈ ਆ ਸੰਤ ਕਾ ਦੁੱਖ ਪੂਜਾ ਨਿਆਸਾ ਸੰਤ ਕਾ ਦੁੱਖ ਉੱਠ ਚਲਿਆ ਨਿਰਾਸਾ ਸੰਤ ਕਾ ਦੁੱਖ ਨਾ ਤ੍ਰਿਸ਼ਟਾ ਪੂਜਾ ਹੈ ਪਾਵੇ ਦਾਸਾ ਕੋਈ ਹੋਏ ਪਾਇਆ ਕਰਤਨਾ ਮੇਟਾ ਕੋਈ ਨਾਨਕ ਜਾਨ ਸੱਚਾ ਸੋਈ

ਸਾਥੀ ਆ। ਆਪਣਾ ਖੇਲਾ ਕਰਨਿਆਰ ਦੂਸਰ ਕੌਣ ਕਹੇ ਵਿਚਾਰ, ਜਿਸ ਨੂੰ ਕਿਰਪਾ ਕਰੇ ਦਸਾ ਆਪਣਾ ਦੀ ਵਡਭਾਗੀ ਨਾਨਕ ਜਾਨ ਸੀ। ਸਲੋਕ ਤਜਹ ਸਿਆਨੁ ਸਰਜਨ ਸਿਮਰਹੁ ਹਰ ਹਰ ਆਈ ਕਾ ਸਹਰ ਮਨ ਰਖਹੁ ਨਾਨਕ ਦੂਹ ਪਰਮ ਪਾਓ ਜਾਇ ਅਸ਼ਟਪਦੀ।

ਨਾਮ ਰਾਖੰਡ ਪੁਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਇ ਨਾਨਕ ਬੇਗਨਾ ਰਾਗ ਕੋਇ ਉਸਤਤ ਮਾਨ ਮਹਿਕਾਰ ਨਿਰੰਕਾਰ ਕਰ ਮਨ ਮੇਰੇ ਸਤਿ ਵਿਵਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੀਹ ਜੀਅ ਨੈਨ ਉਪੇਖ ਠਾਕੁਰ ਕਰੰਗ ਸਾਧ ਸੰਗ ਬਿਨ ਸਾ ਸਭ ਸੰਗ ਚਰਨ ਚਰਨ ਵਾਰ ਗੋਬਿੰਦ ਮਿਠ ਭਾਵ ਜਪਿ ਹਰ ਬਿੰਦ ਕਰ ਹਰ ਕਰਮ ਸਰਵਣ ਹਰ ਕਥ ਹਰ ਦਰਗਾ ਨਾਨਕ ਪੂਜਨ ਮਥਾ ਵਿਟ ਪਾਗੀ ਤੀ ਜਨ ਜਗ ਮਹਿ ਸਦਾ ਸੁਧਾਰ ਕੇ ਗੁਣ ਗਾਹੀ ਰਾਮ ਨਾਮ ਜੋ ਕਰਹਿ ਵਿਚਾਰ ਸੇ ਧਨਵੰਦ ਕਰਿਓ ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੁ ਹੁੰਦੀ ਸੁਖੀ ਕੋਈ ਕਹਿ ਕੁਛ ਨਹਿ ਤੋਤ ਕਿਉ ਸੋ ਜੀ ਜਾਣੈ।

ਦਿਓ ਅਰਜਨ ਰਹਿਤ ਆਨ ਦਿਨ ਕੀਰਤਨ ਕਿਉਰ ਵਖਿਆ ਨਗ੍ਰਹਿਸਤ ਮੈਂ ਸੋਈ ਨਿਰਵਾ ਨੇ ਕੂਪਰ ਜਿਹ ਜਨ ਕੀ ਆਸਾ ਤਿਸ ਕੀ ਕਟ ਜਮ ਕੀ ਫਾਸਾ ਪਾਰ ਬ੍ਰਹਮ ਜਿਸ ਮਨ ਭੂਖ ਨਾਨਕ ਤਿਸਹ ਨਾ ਲਾਗੈ ਦੁਖ ਜਿਸ ਕੋ ਹਰ ਪ੍ਰਭ ਮਨ ਚਿਤਿਆ ਸੋ ਸੰਤ ਸੋ

ਅਵਨਾਸੀ ਨਾਹੀ ਵਿਸ਼ਕਣ ਤਾਰਨ ਤਾਰਹਿ ਬ੍ਰਹਮੰਡ ਅਲਖਿ ਅਭੀਵ ਪੁਰਖ ਪ੍ਰਤਾਪ ਅਬਜ ਪਤ ਨਾਨਕ ਜਾਪ ਜਨ ਪ੍ਰਭ ਜਾਤਾ ਸੋ ਸੋ ਪਾਵੰਤ ਸਗ ਸੰਸਾਰ ਉਦਰਾ ਤ੍ਰਮੰਤ ਪ੍ਰਭ ਸਿਵ ਸਕਲ ਉਧਾਰਨ।

ਰਖਵਾਉ ਉਤਮ ਕਰਮਾਰਨ ਜੋ ਕਿਛੁ ਕਰੈ ਸੋ ਪ੍ਰਭ ਕਰੰਗ ਸਦਾ ਸਦਾ ਵਾਸਾ ਹਰ ਸੰਗ ਸਹਿਜ ਸੁਭਾਈ ਹੋਵੈ ਸੋਹੇ ਕਰਨ ਯਾਰ ਪਛਾਣਿਆ ਸੋਏ ਪ੍ਰਭ ਕਾ ਕੀਆ ਜਨਮ ਗਿਠ ਲਗਾਨਾ ਜੈਸਾ ਸਾਹ ਤੈਸਾ ਦ੍ਰਿਸ਼ਟਾਨਾ ਜਿਸ ਦੇਵ ਜੇ ਤਹ ਮਾਹੇ ਸਮਾਏ ਹੋਏ ਸੁਖ ਨਦਾਨ ਉਹਨੂੰ ਬਨ ਆਇਆ ਸੁਭਾਵ ਦੀ ਨਮਾਨਾ ਨੂੰ ਪ੍ਰਭ ਜਾਨੇ ਕੁਜਾਨ ਸਲੋਕ ਸਰਬ ਕਲਾ ਪਾਰ ਪੂਰ ਪ੍ਰਭ ਬਿਰਥ ਜਾਨਨਾਰ ਜਾ ਕੇ ਸਿਮਰਨ ਉਦਰੀਆ ਨਾਨਕ ਤਿਹ ਬਲਹਾਰ ਅਸ਼ਟਪਦੀ ਟੂਟੀ ਗਾਣਨ ਹਰ ਗੋਪਾਲ ਸਰਬ ਜੀ ਆਪ ਪ੍ਰਤ ਪਾਲ ਸਗਲ ਕਿਚਿਨ ਦਾ ਜਮਨ ਵਾਹਿ ਤਿਹ ਤੇ ਬਿਰਥਾ ਕੋਈ ਨਾ ਹਰੇ ਮਨ ਮੇਰੇ ਸਦਾ ਹਰ ਜਾ ਪਿਆ ਬਨਾਸ ਪ੍ਰਭ ਆਪ ਆਪ ਆਪਨ ਕੀਆ ਕਿਛੁ ਨਵੇ ਜੀ ਸਭ ਪ੍ਰਾਣ ਨੂੰ ਚਾਕੂਏ ਤਿਸ ਬੇਨ ਨਾਹੀਂ ਤੇਰਾ ਕਿਛ ਕਾਮ ਕਤ ਨਾਨਕ ਜਾਪ ਏਕ ਹਰ ਨਾਮ ਰੂਪਵੰਤ ਹੋਏ ਨਾਹੀਂ ਉਹ ਹੈ ਪ੍ਰਭ ਜੋ ਸਗਲ ਕਾਢ ਸੋ ਹੈ ਧਨਵੰਤਾ ਹੋਈ ਕਿਆ ਕੁ ਕਰਵੈ ਜਾਂ ਸਭ ਕਿਛ ਤਿਸ ਕਾ ਦੀਆ ਦਰਬੈ

ਸਮਾਂ ਤਿਉਂ ਗੁਰ ਕਾ ਸ਼ਬਦ ਮਨ ਹਸਤ ਮਨ ਜਿਉਂ ਪਾਖਾਣ ਨਾਭ ਚੜ੍ਹ ਤਰ ਪ੍ਰਾਣੀ ਗੁਰ ਚਰਨ ਲਗਤ ਨਿਹ ਤਰਾ ਜਵੰਤ ਕਰ ਦੀਪ ਕੁ ਪ੍ਰਕਾਸ਼ ਗੁਰ ਦਸਮ ਦੀਖਮਨ ਵਿਗਾਹ ਜਿਉਂ ਮਹਾਂ ਉਦਿਆਨ ਮਹਾਂ ਮਾਰੂ ਪਾ

ਹੋਏ ਪਿਓ ਹਰ ਪ੍ਰਸਾਦ ਕਾ ਆਪਣਾ ਜੀਵ ਸਾਧੂ ਦੂਰ ਕਰਵੇ ਸਨਾ ਸਾਧੂ ਪ੍ਰਜਾਈਆ ਕੁਰਬਾ ਅਨੁਸਾਰ ਸਿਵਾ ਉੜ ਪਾਈ ਪਾਈਆ ਸਾਧ ਸੰਗ ਹਰ ਕੀਰਤਨ ਗਾਈ ਅਨਕ ਬੇਗੰਦ ਸਾਧੂ ਰਾਖੇ ਹਰ ਗੁਣ ਗਾਇਆ ਅੰਮ੍ਰਿਤ ਰਾਸ ਚਾਖੇ ਉੜ ਗਹੀ ਸੰਤ ਤਹਿ ਦਰਾਇਆ ਸਰਵ ਸੁਖਨਾ ਨੂੰ ਦੇਹ ਪਾਇਆ ਮੇਰ ਤਕ ਕਹੋ ਜੀਵਾ ਲੰਡਾਰੋ ਪੁਖੇ ਕੋ ਦੇਵਤ ਅਧਾਰ ਸਰਵਨ ਧਾਂ ਜਗ ਦ੍ਰਿਸ਼ਟੀ ਮਹਿ ਪ੍ਰਭ ਦੇਖ

ਸਤਿਗੁਰ ਸੁਣ ਗਿਆ ਤੇ ਹਲੋਏ ਜਾ ਕੇ ਹਿਰਦੈ ਕੋਹੇ ਸੱਚ ਕਰਨ ਸਹਿਤਾ ਗਿਰਹਿ ਸੱਚ ਹਿਰਦੈ ਸਦਮੁਖ ਕਹਿਤ ਸੱਚ ਦ੍ਰਿਸ਼ਟ ਸੱਚ ਆਕਾਰ ਸੱਚ ਵਰਤ ਸੱਚ ਅਪਾਰ ਸਾਧੁ ਪਾਰ ਬ੍ਰਹਮਜਨ ਸੱਚ ਕਰਜਾ ਤਨ ਅਨੁਕ ਸੋਜਨ ਸੱਚ ਸਮਾਧਾ ਸਲੋਕ ਰੂਪ ਨਾਰੀ ਨਰੰਕੇਸ਼ ਤ੍ਰੇਹੋ ਗੁਣ ਦੀ ਪ੍ਰਭਿਨ ਤਿਸ ਬੁਝਾਈ ਨਾਨਕ ਅਜ ਹੋਵੈ ਸੁਪ੍ਰਸੰਨ ਅਸ਼ਟਪਦੀ ਅਵਨਾਸ਼ੀ ਪ੍ਰਭ ਮਨ ਮਹਿਰਾਕ ਮਾਨੁਖ ਕੀ ਤੁਪਰੀ ਤਿਆਗ ਦੇਹਦੇ ਪਾਰਾ ਨਾ ਕਿਸ਼ਕੋਏ ਸਰਵ ਨਿਰੰਤਰੀ ਕੁਸੋਇ ਆਪਿ ਬਿਨਾ ਪਿਤਾ ਨ ਗਹਿਰ ਗੰਭੀਰ ਗਹੀਰ ਸਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਾ ਦਹੰਦ ਯਾਰ ਬਖਸੰਦ ਸਾਧ ਤੇਰੇ ਕੀ ਚਰਨ ਪਾਵ ਨਾਨਕ ਮਨ ਵਿਹਨ ਰਾਵ।

ਸੁਣਨ ਗਿਆਨ ਦਿਆ ਨਾਮਕ ਤਾਰਿਆ ਗਿਆ ਸੁਪਾਤਾਰ ਨਾਮਕ ਤਾਰੇ ਸਗਲ ਆਕਾਰ ਨਾਮਕ ਤਾਰੇ ਪੁਰੀਆ ਸਭ ਪਾਵਨ ਨਾਮਕ ਸੰਗੋਦਰੇ ਸੰਸਰਾਵਨ ਕਰ ਕਿਰਪਾ ਜਿਸ ਆਪਣਾ ਨਾਮ ਲਾਏ ਚੌ ਨਾਨਕ ਚੌਥੇ ਪਾਤਮਾ ਸੋਜਨ ਗਤ ਪੈ ਰੂਪ ਸਤ ਜਾ ਕਸਤ।

ਸਾਧ ਵਚਨ ਸਾਧ ਉਪਦੇਸ਼ ਸਾਧ ਤੇ ਜਾਨ ਜਾਗਰ ਦਾ ਪ੍ਰਵੇਸ਼ ਸਾਧ ਨਿਰਤ ਪੂਜਾ ਜੇ ਕੋਈ ਨਾਮ ਜੋ ਤਾ ਗਿਆ ਤੋ ਆਪ ਸਾਧ ਕੀਆ ਸਭ ਸਾਧ ਆਪ ਜਾਨ ਆਪਣੀ ਮਿਹਤ ਕਰਤ ਜਿਸ ਸ੍ਰੇਸ਼ਟ ਸੋ ਕਰਨੇ ਆਰੋ ਨਾ ਪੂਜ ਕਰਤ ਵਿਚਾਰ ਕਰਤ ਕਿ ਮੈਂ ਇਤਨਾ ਜਾਨਕ ਕੀਆ ਨਾਨੂ ਜਦੋਂ ਪਾਵ ਸੋ ਵਰਤੀ ਆਪ ਇਸ ਮਨ ਵਿਸਮ ਪਾਏ ਵਿਸਮਾਏ ਜਨ ਪੂਜਾ ਦਹਾ ਸਵਾਦ ਪ੍ਰਭ ਕਾ ਰੰਗ ਰਾਚ ਜਨ ਰਹੇ ਗੁਰ ਕਾ ਭਜਨ ਪਦਾਰਥ ਲਹੇ ਓਏ ਦਾਤ ਤੋ ਕਟ ਨਾਰ ਜਾ ਕੇ ਸੰਗ ਦਰ ਸੰਸਾਰ ਜਨ ਕਾ ਸੇਵ ਸੋਵਡ ਭਾਗ ਜਨ ਕਾ ਸੰਗ ਇਕ ਲੇਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੇ ਗੁਰ ਪ੍ਰਸਾਦ ਨਾਨਕ ਹਰ ਪਾਵੇ ਸਲੋਕ ਆਦਿ ਸੱਚ ਜੁਗ ਆਦਿ ਸੱਚ ਹੈ ਪਿਓ ਸੱਚ ਨਾਨਕ ਉਸੀ ਪਿਓ ਸੱਚ ਅਸ਼ਟਪਦੀ ਚਰਨ ਸਾਧ ਸਤ ਪ੍ਰਸੰਨ ਹਰ ਪੂਜਾ ਸਾਧ ਸਤ ਸੇ ਉਦਾਰ ਦਰਸ਼ਨ ਸਾਧ ਸਤ ਵਿਖਨ ਹਰ ਨਾਮ ਸਾਧ ਸਤ ਆਵਨ ਹਰ ਆਪ ਸਾਧ ਸਤ ਹਵਤਾਰੀ ਆਪ ਗੁਣ ਆਪ ਗੁਣਕਾਰੀ ਸਭ ਸਾਧ ਸਾਧ ਪ੍ਰਭਕਤਾ ਸਰ ਸਾਧ ਸਾਤ ਜਾ ਸੁਨਤਾ ਬੁਜਨ ਹਰ ਕੋ ਸਤ ਹੋਏ ਨਾਨ ਸਾਧ ਸਤ ਪ੍ਰਭ ਸੂਰ ਸਾਧ ਸਰੂਪ ਰਹਿਦਾ ਜਨ ਮਾਨਿਆ ਕਰਨ ਕਰਾਵੰਤ ਨੂਰ ਪਛਾਣ ਜਾ ਕਰਦਾ ਵਿਸਵਾਸ ਪ੍ਰਵਾਹ ਤਤ ਗਿਆਨ ਤਸ ਮਨ ਪ੍ਰਗਟਾਇਆ ਪੈ ਤੀਨ ਨਿਰਪਾਉ ਹੋਈ ਵਸਨਾ ਜਹਿਤ ਉਪਜਾ ਤਸ ਮਨ ਵਸਤ ਮਾਹਿਲੇ ਵਸਤ ਗਟਾਈ

ਸੇਵਕ ਨਾਮ ਕਰਾਂਗਾ। ਸੇਵਕ ਆਓ ਪ੍ਰਭ ਪਾਲਨ ਦਾ, ਸੇਵਕ ਰਾਖਣ ਨਿਰੰਕਾਰ, ਸੋ ਸੇਵਕ ਜਿਹ ਦਇਆ ਪ੍ਰਭ ਤਾਰਨ ਨਾਨਕ, ਸੋ ਸੇਵਕ ਸਾਰ ਸਾਰ ਸੰਭਾਰ ਆਪਣੇ ਜਨ ਕਾ ਪਰ ਦਾ ਟਾਕ, ਆਪਣੇ ਸੇਵਕ ਸਰ ਪਰ ਰਾਖ ਆਪਣਾ ਦਾ।

ਉੱਠਦੀ ਹੀ ਮਾਨ ਤਨੇ ਆਪਣਾ ਦਿਨ ਜਾਣਦੀ ਹੀ ਜਿਨ ਜਾਣ ਆਪਣਾ ਪ੍ਰਭੂ ਪੁਛਾ ਦੱਸੋ ਜਾਣ ਸਰਵ ਥੋਕਾ ਦਾਤਾ ਤਿਸਕੇ ਸਰਣ ਸਰਵ ਸੁਖ ਪਾਵੈ ਤਿਸਕੇ ਦਰਸ ਸਭ ਪਾਵ ਮਿਟਾਵੈ ਔਰ ਸਿਆਮ ਸਗਲੀ ਛਾਟ ਦੇ ਜਨਕ ਤੂੰ ਸੇਵਾ ਲਾਗਾ ਜਾਣ ਹੋਵੀ ਤੇਰਾ ਨਾਨਕ ਦੇ ਜਨਕ ਜਹ ਸਾਧ ਪਿਆਰਾ ਸਲੋਕ ਸਾਧ ਪੁਰਖ ਜਨ ਜਾਣਿਆ ਸਾਧਗੁਰੂ ਤਿਸਕਾ ਨਾਉ ਤਿਸਕਾ ਸੰਗ ਸਿੱਖ ਪੁੱਤਰੈ ਨਾਨਕਾ ਰੁਕਨ ਗਾ ਵੈਸ਼ਟਪਦੀ ਸਤਿਗੁਰ ਸਿੱਖ ਕਰਾ ਪ੍ਰਤ ਪਾਰ ਸੇਵਕ ਗੁਰ ਸਦਾ ਦਿਆਰ ਸਿੱਖ ਗੁਰ ਦੁਰਮਤ ਮਨ ਹਿਰੈ ਗੁਰ ਬਚਨ ਹਰ ਨਾਮ ਉਚਰੈ ਸਤਿਗੁਰ ਸਿੱਖ ਬੰਧਨ ਕਾਟੈ ਗੁਰ ਕਸੇ ਉਪਕਾਰ ਦਿਆਟੈ ਸਤਿਗੁਰ ਸਿੱਖ ਨਾਮ ਤਾਨ ਦੀ ਗੁਰ ਕਸੇ ਗੁਰ ਪਾਗੀ ਹੇ ਸਤਿਗੁਰ ਸਿੱਖ ਹਲਤ ਬਲਦ ਸਵਾਰਾ ਨਾਨਕ ਸਤਿਗੁਰ ਸਿੱਖ ਕਾ ਜੀ ਅਨਾਲ ਸੁਮਾਰੈ ਗੁਰ ਕਾ ਕਰੀ ਸੇਵਕ ਜੋ ਰਹਿ ਗੁਰ ਗਿਆ ਗਮਨ ਮਸਾ ਹੈ ਉਸ ਕੋ ਕਰ ਕਾਸ਼ ਨਾ ਜਨਾਵੈ ਹਰ ਹਨ ਅਵਰਤ ਹਰ ਦਿਆਵੈ

ਜਿਸ ਵਿਸ ਵੇ ਗੁਰ ਕਾ ਮਨ ਮਾਨਾ ਸੋ ਸੇਵਕ ਪਰਮੇਸ਼ਰ ਕੀ ਗਤ ਜਾਣਾ ਸੋ ਸਤਿਗੁਰੂ ਜਿਸ ਰੇ ਦਾ ਹਰ ਨਾਵਨ ਕਬਾਰ ਗੁਰ ਕਾ ਬਰ ਜਾਓ ਸਰਬ ਨਿਧਾਨ ਜੀ ਆਕਾ ਦਾਤਾ ਅਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਜਨ ਜਨਮ ਪਾਰ ਬ੍ਰਹਮ ਜੀ ਕਹਿ ਨਹੀਂ ਕਹਿ ਪਰਮ ਸਹਿ ਸਿਆਨ ਪ੍ਰਯਾ ਨਾ ਜਾਈ ਅਨੰਨ ਕਹਿ ਗੁਰੂ ਬਿਟ ਪਾਗੀ ਪਾਈਆ ਸਫਲ ਦਰਸਨ ਪੀਖਤ ਪੁਨੀਤ ਪਰ ਸਤ ਚਰਨ ਗਾਤ ਨਿਰਮਲ ਰੀਤ ਭੇਟ ਸੰਗ ਰਾਮ

ਜੋ ਪਰਮ ਮੋਹ ਦੁੱਖ ਤਹਿਤੇ ਨਾਸੇ ਦਬਦ ਮੈਂ ਠੰਡ ਵਰਤਾ ਜਨ ਪੈ ਦੁੱਖ ਨਾਠੇ ਪਾਏ ਜਨ ਬਨ ਕੇ ਮਿਟੇ ਜਾਂਦੇ ਸਹਿਦ ਕਪੂਨ ਉਪਦੇਸ਼ ਪਾਉ ਚੁੱਕਾ ਨਿਰ ਪਾਉ ਹੋਏ ਵਸੇ ਸਗਲ ਵਿਆਤ ਮਨ ਦੇਖਿਆ ਨਸੇ ਜਿਸ ਕਾ ਸਾਧਨ ਕਿਰਪਾ ਦਰ ਸਾਧ ਜਪ ਨਾਮ ਰਾਰੀ ਸਿਹਤ ਪਾਈ ਚੁੱਕੇ ਪ੍ਰਮ ਗਮਨ ਸੁਨ ਨਾਨਕ ਹਰ ਹਰ ਜਸ ਸ੍ਰਵਨ ਨਿਰਬਨਾਵ ਸਰਗੁਣ ਵਿਯੋਹਿ ਕਲਾ ਤਰਜ ਸਗਲੇ ਮੋਹਿ ਆਪਣੇ ਚਰਤ ਪ੍ਰਭ ਆਪ ਬਨਾਏ ਆਪਣੇ ਕਿਉਂ ਦੇਵ ਪਾਏ ਹਾਰ ਬਿਨ ਦੂਜਾ ਨਾਹੀ ਕੋਈ ਸਰਵ ਨਿਰੰਤਰੀ ਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਪੈ ਪ੍ਰਗਾ ਸਾਧ ਕਾ ਸੰਗ ਰਾਜ ਰਚਨਾ ਬਿਨ ਕਲ ਤਾਰੀ ਅਨੁਕਾਰ ਨਾਨਕ ਹਰਿ ਸਲੋਕ ਸਾਥ ਨਾ ਚਾਲ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾ ਮੁਨਾ ਨਾਨਕ ਹੋ ਧਨ ਸਾਰ ਅਸ਼ਪਦ ਸੰਤ ਜਨਾ ਬਿਲ ਕਰ।

ਪਾਵਨ ਸੁਟਨ ਆਰਿਆ ਸਿਮਰ ਸਾਧ ਵੇਦ ਵਿਚਾਰ ਹਰ ਕੋ ਭਗਤ ਕਰ ਮਨ ਲਾਇ ਮਨ ਵੰਸ਼ਤ ਨਾਨੁ ਖਲ ਪਾਈ ਸੰਗ ਨ ਚਾਲਸ ਤੇਰਾ ਤਨਾ ਤੂੰ ਕਿਆ ਲਪਟਾਵੈ ਮੂਰਖ ਮਰਾ ਮੀ ਸੋ ਤੰਬੀ ਤੂੰ ਪਟਾਂ ਭਾਰ ਬਨ ਤਾਇੰਤੇ ਕਹੋ ਤੁਮ ਕਮ ਸਨਾਥ ਰਾਜ ਰੰਗ ਮਾਇ ਵਿਸਥਾਰਿੰਤੇ ਕਹੋ ਕਮ ਛੁਟਕਾਰ ਅਸ ਹਸਤੀ ਰਾਥ ਸਵਾਰੀ ਝੂਠਾ ਡੰਫ ਝੂਠ ਪਾ ਸਾਰੀ ਜਿੰਦੀ ਦੇਹ ਬੁਝਾ ਨਾ ਵਿਗਾਨ ਨਾ ਵਿਸਾ ਨਾਨੁ ਪੁਛਤਾ

ਪਿਆਵਾ ਚਰਨ ਕਮਲ ਸਿੰਘ ਭਗਤ ਕਰੋ ਪ੍ਰਭ ਕੀ ਨਿਤ ਨਿਯਤ ਏ ਕੋਟ ਏਕੋ ਆਦ ਹਰ ਨਾਨਕ ਮਗਨਾ ਪ੍ਰਭ ਸਾਰ ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹਰ ਹਾਵਿਆਲਾ ਕੋਈ ਜਿਨ ਚਾਖਿਆ ਸੇ ਜਾਨ ਤ੍ਰਿਪਤਾ ਨੇ ਪੂਰਨ ਪੁਰਖ ਨੇ ਹਿਰਲਾਨ ਸੁਭਰ ਭਰੇ ਪ੍ਰੀਮ ਰਸ ਰੰਗ ਪੂਜਾ ਚਾਉ ਸਾਧ ਕਸੰ ਪਰੇ ਸਨਾਨ ਸਭ ਤਿਆਗ ਅੰਤਰ ਪ੍ਰਕਾਸ਼ ਆਨ ਦਿਨ ਲਵਲਾਗ ਬੜ ਭਾਗੀ ਜਪਿਆ ਪ੍ਰਭ ਸੇ ਨਾਨਕ ਨਾਮ ਰਤੀ ਸੁਖ ਹੋਏ ਸੇਵਕ ਮਨਸਾ ਪੂਰੀ ਪੇ ਸਤਿਗੁਰਤੀ ਨਿਰਮਲ ਮਤ ਰਹੇ ਸਤਿਗੁਰਤੀ ਨਿਰਮਲ ਮਤ ਲਈ ਜਾਨਕੋ ਪ੍ਰਭ ਹੋਇਓ ਦਿਆਰ ਸੇਵਕ ਨੂੰ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਪਾਇਆ ਜਨ ਬਨ ਦੂਪ ਕ੍ਰਮ ਗਾਇਆ ਇਸਨ ਸਰਦਾ ਸਭ ਪੂਰੀ ਰਵ ਰਹਿਆ ਸਾਧ ਸੰਗ ਹਜੂਰੀ ਜਿਸਕਾ ਸਾਧ ਦਿਆ ਮਰਾਇ ਨਾਨਕ ਭਗਤ ਨਾਮ ਸਮਾਜ ਸੁਖ ਬਿਸਰਾ ਜ ਕਾਰ ਨ ਪਾਨ ਸੁਖ ਬਿਸਰਾ ਜੀ ਕੀਆ ਜਨ ਸੋਕ ਬਿਸਰਾ ਜਨ ਸਾਹਿਬ ਕਿਸ਼ ਦੀਆ ਸੁਖ ਬਿਸਰਾ ਜੀ ਜੀਵਨ ਜੀਆ ਸੁਖ ਬਿਸਰਾ ਜੀ ਅਗਨ ਮਹਾਰਾ

ਸੁਖੋ ਵੇ ਮਨ ਵਿਕਸਾ ਸਾਧ ਚਰਨ ਤੋਇ ਭਗਤ ਜਨ ਕਮਾ ਤਨ ਰੰਗ ਬਿਰਲਾ ਕੋ ਪਾਵਾ ਸੰਗ ਇੱਕ ਵਾਰ ਤੀਜਾ ਕਰਮਾਇਆ ਗੁਰੂ ਪ੍ਰਸਾਦ ਨਾਮ ਜਪ ਲਾਇਆ ਕੀ ਉਪਮਾ ਕਹਿ ਨਾ ਜਾਏ ਨਾਨਕ ਰਹੇ ਆ ਸਰਬ ਸਮਾਏ ਪ੍ਰਭ ਬਖਸ਼ਣ ਦੀਨ ਦਇਆਲ।

ਆਪਣੇ ਕਰਤਵ ਜਾਣੇ ਆਪ ਅੰਤਰ ਜਾਮੀ ਰਹੇ ਵਿਆਹ ਪ੍ਰਤ ਪਾਰ ਜੀਵਨ ਵਾਪਾਇਤ ਜੂ ਜੂ ਰਚਿਓ ਸੋ ਤਿਸੇ ਤਿਆਰ ਜਿਹ ਭਵਤ ਹਲੈ ਮਲਾਇ ਭਗਤ ਕਰਿਆ ਅਰਪਿ ਗੁਣ ਗਾਇ ਮਨ ਅੰਤਰ ਵਿਸ਼ਵਾਸ ਕਰਮਾਨਿਆ ਕਰਨਾਰ ਨਾਨਕ ਖਜਾਨਿਆ ਜਨ ਲਾਗੋ ਹਰੀ ਕੈ ਨਾਇ ਦਿਸਕੀ ਆਸਨ ਬਿਰਥੀ ਜਾਈ ਸੇਵਕ ਕਾ ਸੇਵਾ ਬਨ ਆਯੋ ਕੰਬੂਜ ਪਰਮ ਪਦ ਪਾਈ ਤੇ ਉਪਰ ਨਹਿ ਵਿਚਾਰ ਜਗ ਮਨ ਵਸਿਆ ਨਿਰੰਕਾਰ ਬੰਧਨ ਤੋਰ ਪੈ ਨਿਰਵੈਰ ਆਂਦਨ ਪੂਜਹ ਗੁਰ ਕੇ ਪੈਰੇ ਲੋਕ ਸੁਖੀ ਅਪਰ ਲੋਕ ਸੋਹਿਲੇ ਨਾਨਕ ਹਰ ਪ੍ਰਭ ਆਪੇ ਮਿਲੇ।

ਸਾਹਿਬ ਪ੍ਰੀਖਿਆ ਮਨ ਧਨ ਨਾਮ ਜਪਾ ਲੇ ਬਲਾਈ ਰੂਹ ਤਰ ਮੰਤਿ ਪਾਉ ਜਾਈ ਸਚ ਵਾਪਾਰ ਕਰਹੁ ਵਾਪਾਰੀ ਦਰਗਨ ਵਾਖੀ ਉਤਮਾਰੀ ਕਟੇ ਕਰਖ ਮਨ ਵਾਹਿ ਨਾਨਕ ਵਾਹੁ ਨ ਆਵਹਿ ਜਾਹਿ ਦਿਸਦੇ ਦੂਰ ਕਹਾਂ ਪੁਜਾਇ ਉਬਰਾ ਰਖ ਨਾਰ ਦਿਆਇ ਨਿਰ ਪਾਉ ਜਪਾ ਸਗਲ ਪਾਉ ਮੇਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਹ ਪ੍ਰਭ ਰਾਖਿ ਤਿਸ ਨਾਹੀ ਦੂਖ ਨਾਮ ਜਪਤ ਮਨ ਉਤ ਸੁਖ ਚਿੰਤਾ ਜਾਇ ਮੇਟੈ ਅਹੰਕਾਰ ਤਿਸ ਜਨ ਕੋ ਕੋਇ ਨ ਪਹੁੰਚ ਨਾਰਿ ਸਰੂਪੁਰ ਠਾੜਾ ਗੁਰੂ ਸੂਰਾ।

ਨਾਨਕ ਮਨ ਪ੍ਰਕਾਸ਼ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੁ ਕਲਾ ਕਾ ਮੀਠਾ ਸਗਲ ਸਮਿਗਰੀ ਇਕ ਸਕਟ ਮਾਹਨ ਕਰੰਗ ਨਾਨਾ ਦ੍ਰਿਸ਼ਟਾ ਹਿ ਨਵ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੀ ਹਮੈਸ ਕਵ ਸਰਵ ਸਨ ਸਮਾਦ ਅਨਹਤ ਦਹਨਾਦ ਕਹਿਣ ਨਾ ਜਾਈ ਅਚਰਜ ਵਿਸਮਾਦ ਦਿਨ ਦੇਖਿਆ ਸਭ ਦਿਖਾਈ ਨਾਨਕ ਦਿਸ਼ਨ ਸੋ ਜੀ ਪਾਇ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਿਹਾ ਭਗਵੰਤ ਤਰਨ ਮਹਿ ਆਕਾਸ਼ ਪਾਇ ਆਲ ਸਰਵ ਲੋਕ ਪੂਨ ਪ੍ਰਤ ਪਾਲ ਬਾਨ ਤਿੰਨ ਪਰਬਤ ਹੈ ਪਾਰ ਬਮ ਜੈ ਸਿਆ ਕੇ ਤਸਾ ਕਰਮ ਪਾਵਣ ਪਾਣੀ ਪੈ ਸੰਤਰ ਮਾਹਿ ਚਾਰ ਕੁੰਟ ਦਹ ਕਿਸੇ ਸਮਾਹਿ ਤਿਥਿ ਬਿਨ ਨਹਿ ਕੋਠਾ ਗੁਰੂ ਪ੍ਰਸਾਦ ਨਾਨਕ ਸੁਪਾ ਬੀਦ ਪ੍ਰਾਨ ਸਿਮਰਤ ਮੈਂ ਦੀਕ ਸਸੀ ਅਰ ਸੂਰ ਨਕਿਆ ਧਰਮ ਹੈ ਇੱਕ ਬਾਣੀ ਪ੍ਰਭ ਸਭ ਕੋ ਬੋਲਿਆ ਡੋ

ਕਾਇ ਹੈ ਆਧਾਰ ਉਤਮ ਸਲੋਕ ਸਾਧ ਕੇ ਵਚਨ ਅਮਲੀ ਕਲਾਰ ਹੈ ਰਤਨ ਸੁਰਨਤ ਕੁਮਾਵਤ ਉਦੇ ਆਧਾਰ ਅਵਤਾਰਾ ਲੋਕ ਕਹਿਣ ਹਤਾਰ ਸਫਲ ਜੀਵ ਸਫਲਤਾ ਕਾ ਸੰਗਜਾ ਕਮਲ ਲਾਗ ਹਰ ਰੰਗ ਜੈ ਜੈ ਸਵਦਾ ਨਾਹਦ ਵਾਜ ਸੋਨ ਸੋਨ ਆਨੰਦ ਕਰੀ ਪ੍ਰਭ ਕਾ ਜੈ ਪ੍ਰਗਟੇ ਗੋਪਾਲ ਮਹਾਂਤ ਕੈ ਮਾਥੇ ਨਾਨ ਕੁਦਰੇ ਤਨ ਕਾ ਸਾਥੀ ਨਾਨਕ ਉਦਰੇ ਤਿਨ ਕਾ ਸਾਥੀ ਸਰਨ ਜੋਗ ਸੰਸਰਣ ਆਏ ਕਰ ਕਿਰਪਾ ਪ੍ਰਭਾ ਮਿਲਾਏ ਮੇਟ ਗਏ ਬੈਰ ਪਏ ਸਭਰੀ ਅੰਮ੍ਰਿਤ ਨਾਮ ਸਾਧ ਸੰਗਲੈਨ ਸੋ ਪ੍ਰਸੰਨ ਪਏ ਗੁਰਦੇਵ ਪੂਰਨ ਹੋਏ ਸੇਵਕ ਸੇਵਾ ਆਰ ਜੰਜਾਲ ਵਿਕਾਰ ਤੇ ਰਹਿ ਤੇ ਰਾਮ ਨਾਮ ਸੰਰਸਨ ਕਹਿ

ਗੁਣਬਾਣ ਸਿਮਰ ਸਾਹਿਤ ਵੇਦ ਬਖਾਣੀ ਸਗਲ ਮਤਾਂਤ ਕੇਵਲ ਹਰਿ ਨਾਮ ਗੋਬਿੰਦ ਭਗਤ ਕਾ ਮਨ ਵਿਸਰਾਮ ਕੋਟ ਅਪਰਾਧ ਸਾਧ ਸੰਗ ਮਿਟਾਇ ਸੰਤ ਕਿਰਪਾ ਤੇ ਜਮਦੀ ਛੁਟਾਇ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਮਹੱਲਾ ਚੌਥਾ। ਹਮ ਅੰਧਲੇ ਅੰਧ ਵਿਖੇ ਵਿਖਰਾਤੇ, ਕਿਉਂ ਚੱਲ ਹੈ ਗੁਰਚਾਲੀ।

ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ, ਸੋਚਾ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ, ਚੁੱਪਾ ਚੁੱਪ ਨਾ ਹੋਵਈ ਜੇ ਲਾਇ ਰਹਾ ਲਿਵਤਾਰ, ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ, ਸਾਹਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲਾ ਨਾਲ, ਕਿਵ ਸਚਿਆਰਾ ਹੋਈਆ ਕਿਵ ਕੂੜਾ ਤੁੱਟਾ ਪਾਲ।

ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵਿਆ ਗੁਣੀ ਨਿਧਾਨ ਗਾਵਿਆ ਸੁਣੀਆ ਮਨ ਰੱਖਿਆ ਭਾਉ ਦੁੱਖ ਪਰ ਹਰ ਸੋ ਘਰ ਲੈ ਜਾਏ।

ਨ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਥ ਨਹਾਵਾ ਜਿਤ ਸੁਭਾਵਾ ਬਿਨ ਭਾਣੇ ਕੇ ਨਹਾਇ ਕਰੀ ਜੇਤੀ ਸਿੱਠ ਉਪਾਈ ਵੇਖਾ ਬਿਨ ਕਰਮਾਂ ਕੇ ਮਿਲਾ ਲਈ ਮਾਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਜੇ ਜੁਗ ਚਾਰੀ ਆਰ ਜਾ ਹੋਰ ਦਸੂਨੀ ਹੋਏ ਨਵਾਂ ਖੰਡਾ ਵਿੱਚ ਜਾ ਨੀ ਆ ਨਾਲ ਚੱਲੇ ਸਭ ਕੋਈ ਚੰਗਾ ਨਾਉ ਰਖਾਏ ਕੈ ਜਸ ਕੀਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛਾ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ

ਆਖਿਆ ਪਛਤਾਏ। ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬੈਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣਾ ਮਨ ਕੋਏ, ਮੰਨਾ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁੱਧ, ਮੰਨੈ ਮੋਹ ਚੋਟਾ ਨਾ ਖਾਏ, ਮੰਨੈ ਜਮਕਾ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣਾ ਮਨ ਕੋਏ, ਮੰਨਾ ਮਾਰਗ ਠਾਕ ਨਾ ਪਾਏ, ਮੰਨੈ ਪਾਸਿਓ ਪ੍ਰਗਟ ਜਾਏ, ਮੰਨੈ ਮਾਗ ਨਾ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ।

ਇਹੋ ਲਿਖਾ ਲਿਖ ਜਾਣਾ ਕੋਈ, ਲਿਖਾ ਲਿਖਿਆ ਕੀਤਾ ਹੋਏ। ਕੀਤਾ ਤਾਨ ਸਵਾਲਿਹੋ ਰੂਪ, ਕੀਤੀ ਦਾਤ ਜਾਣਾ ਕੌਣ ਕੂਤ। ਕੀਤਾ ਪਸਾਓ ਇੱਕੋ ਕਵਾਓ, ਤਿਸ ਤੇ ਹੋਏ ਲੱਖ।

ਨਾਮਿਕ ਨਿਰੰਕਾਰ ਸੰਖ ਜਪ ਸੰਖ ਭਾਉ ਸੰਖ ਪੂਜਾ ਸੰਖ ਤਪ ਤਾਉ ਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹਿ ਹੇ ਉਦਾਸ ਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਤੀਏ ਸੰਖ ਦਾਤਾ ਸੰਖ ਸੂਰ ਮੋਹ ਭਕਸਾਰ।

ਅਸੰਖ ਮੂਰਖ ਅੰਧ ਘੋਰ ਸੰਖ ਚੋਰ ਹਰਾਮ ਖੋਰ ਸੰਖ ਅਮਰ ਕਰ ਜਾਹੇ ਜੋਰ ਅਸੰਖ ਗੱਲ ਵੱਢ ਹੱਤਿਆ ਕਮਾਹੇ ਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਸੰਖ ਮਲੇਸ਼ ਮਲ ਭਾਕ ਖਾਹੇ ਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵਾ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਲਾਭ ਸੰਖ ਥਾਵ ਗਮ ਗਮ ਸੰਖ ਲੋ ਸੰਖ ਕਹਿ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਵਾਨ ਅਖਰਾ ਸਿਤ ਸੰਜੋਗ ਖਾਨ ਜਿਨ ਇਹ ਲਿਖੇ ਤੇ

ਅੰਤਰ ਗਤ ਤੀਰਥ ਮਲ ਨਹਾਓ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਬਿਨ ਗੁਣ ਕੀਤੇ ਭਗਤ ਨਾ ਹੋਏ। ਸਵਸਥ ਆਖ ਬਾਣੀ ਬਰਮਾਓ, ਸਤ ਸੁਹਾਨ ਸਦਾ ਮਨ ਚਾਓ। ਕਵਨ ਸੋ ਵੇਲਾ ਵਖਤ ਕਵਨ, ਕਵਨ ਥਿਤ ਕਵਨ ਵਾਰ, ਕਵਨ ਸਿਰੁੱਤੀ ਮਾ

ਹੋਈ ਜਾ ਕਰਤਾ ਸੱਚੀ ਕੋ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵ ਸਾਲਾ ਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖਾ ਇੱਕ ਤੂੰ ਇੱਕ ਸਿਆਣਾ ਵੱਡਾ ਸਾਹਿਬ।

ਤੇ ਸੂਚੇ ਕੋ ਜਾਣਾ ਸੋਏ ਜਿਵ ਲਿਆਪ ਜਾਣਾ ਆਪ ਆਪ। ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ। ਵੱਡਾ ਦਾਤਾ ਤਿਲ ਨਾ ਕਮਾਏ। ਕੇਤੇ ਮੰਗੇ ਜੋ ਦੇ ਪਾਰ ਕੇਤਿਆ ਗਿਣਤ ਨਹੀਂ ਵਿਚਾਰ। ਕੇਤੇ ਖੱਪ ਟੁੱਟੇ

ਲਗਾਤਾਰ ਬੰਦ ਖਲਾਸੀ ਭਾਣਾ ਹੋਏ ਹੋਰ ਆਖਣਾ ਸਕਾ ਕੋਏ ਜੇ ਕੋ ਖਾਏ ਕੇ ਆਖਣ ਪਾਏ ਹੋ ਜਾਣਾ ਜਿਤਿਆ ਮੁਇ ਖਾਏ ਆਪੇ ਜਾਣਾ ਆਪੇ ਦੇ ਆਖੇ ਸੇ ਭੇ ਕੇ ਜਿਸ ਨੂੰ ਬਖਸੇ ਸਿਫਤ ਸਾਲਾ

ਆਖੇ ਪੜੀ ਕਰੇ ਵਖਿਆਨ ਆਖੇ ਬਰਮੇ ਆਖੇ ਇੰਦ ਆਖੇ ਗੋਪੀਤਾ ਗੋਵਿੰਦ ਆਖੇ ਈਸਰ ਆਖੇ ਸਿੱਧ ਆਖੇ ਕੇਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁੰਜਨ ਸੇਵ ਕੇਤੇ ਆਖੇ ਆਖਣ ਪਾਹੇ ਕੇਤੇ ਕਹਿ ਕਹਿ ਉੱਠ ਉੱਠ ਜਾਹੇ ਤੇ ਕੀਤੇ ਹੋਰ ਕਰੇ ਤਾਂ ਆਖਣਾ ਸਕੇ ਕਈ ਕੇ ਜੇਵੜ ਭਾਵਾ ਤੇਵੜ ਹੋਏ ਨਾਨਕ ਜਾਣਾ ਸਾਚਾ ਸੋਏ ਜੇ ਕੋ ਆਖਿਆ ਬੋਲਵੇ ਗਾ ਤਾਂ ਲਿਖੀਐ ਸਿਰ ਗਾ ਵਾਰਾ ਗਾਵਾ ਸੋ ਦਾਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਸੰਖਾ ਕੀਤੇ ਵਾਵਨ ਹਾਰੇ ਕੀਤੇ ਰਾਗ ਭਰੀ ਸਿਉ ਕਹੀਅਨ ਕੀਤੇ ਗਾਵਨ ਹਾਰੇ ਗਾਵੇ ਤੁਹਨੋ ਪਾਉਣ ਪਾਣੀ ਬੈਸੰਤਰ ਗਾਵਾ ਰਾਜਾ ਧਰਮ ਦੁਆਰੇ ਗਾਵੇ ਚਿੱਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸਰ ਵਰਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਇੰਦ ਇੰਦਾਸਨ ਬੈਠੇ ਦੇਵਤਿਆ ਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀ ਸਰ ਜੋਗ ਜੋਗ ਵੇਦਾ ਨਾਲੇ ਗਾਵੇ ਮੋਹਨੀਆ ਮਨ ਮੋਹਨ ਸੁਰਗਾ ਮਛ ਪਿਆਲੇ ਗਾਵਨ ਰਤਨ ਪਾਏ ਤੇਰੇ ਅਠਸਾ ਤੀਰਥ ਨਾਲੇ ਗਾਵੇ ਜੋਤ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸਹੀ ਤੁਦਨੋ ਗਾਵੇ ਜੋ ਤੁਦ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿੱਤ ਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਬ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿ ਨਰਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰੇ ਬਿਭੂਤ ਖਿੰਥਾ ਕਾਲ ਕਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤਾ ਦੇਸ ਤਸਾਇਆ ਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘਟ।

ਕੇਤੇ ਕਾਨ ਮਹੇਸ਼ ਕੇਤੇ ਬਰਮੇ ਘਾਟ ਘੜੀਏ ਰੂਪਰਾਂਗ ਕੇ ਵੇਸ਼ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ਼ ਕੇਤੇ ਦੇਵ ਦਾਨੋ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ।

ਪਛਤਾਏ। ਤਿੱਥਾ ਘੜੀਆ ਸੁਰਤ ਮਤ ਮਨ ਬੁੱਧ, ਤਿੱਥਾ ਘੜੀਆ ਸੁਰਾ ਸਿਦਾ ਕੀ ਸੁੱਧ, ਕਰਮ ਖੰਡ ਕੀ ਬਾਣੀ ਜੋਰ, ਤਿੱਥਾ ਹੋਰ ਨਾ ਕੋਈ ਹੋਰ। ਤਿੱਥਾ ਜੋਧ ਮਹਾਬਲਸੂਰ, ਤਿਨ ਮਹਿ ਰਾਮ ਰਹਿਆ ਪਾਰਪੂਰ, ਤਿੱਥਾ ਸੀਤੋ ਸੀਤਾ ਮੈਂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਛਪਾ ਸ਼ੰਤਵਾ ਪ੍ਰਸਾਦ। ਚੱਕਰ ਚੇਨ ਯਾਰ ਬਰਨ ਜਾ ਤਰ ਪਾਤ ਨੈਨ ਦੇ ਰੂਪ ਰੰਗ ਯਾਰ ਰੇਖ ਭੇਕ ਪਊ ਕਹਿ ਨਾ ਸਕਤ ਕੇ ਅਚਾਲ ਮੂਰਤਿ ਅਨੁਭਵ ਪ੍ਰਕਾਸ਼ ਸੰਤੋ ਚਹਿਜਾ ਕੋਟ ਇੰਦਰ ਇੰਦਰਾਨ ਸਾਹੇ ਸਾਹਾਨ ਗਨਿਜਾ ਤਿਰਭਵਨ ਮਹੀਪ ਸੁਰ ਨਾਰੇ ਸੁਰ ਨੇਤ ਨੇਤ ਬਨਤ੍ਰਿਨ ਕੈਤ ਤੈ ਸਰਬਨਾਮ ਕਥਾ ਕਵਨ ਕਰਮ ਨਾਮ ਵਰਨ ਸੁਮਤ ਭੁਜੰਗ ਪ੍ਰਜਾ ਛੰਦ ਨਮਸਤੰਗ ਅਕਾਲੇ ਨਮਸਤੰਗ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਨੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਕਾਇ ਨਮਸਤੰਗ ਜਾਏ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਨਾਮੇ ਨਮਸਤੰਗ ਥਾਮੇ ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਧਾਮੰਗ ਨਮਸਤੰਗ ਜੀਤੇ ਨਮਸਤੰਗ ਭੀਤੇ ਨਮਸਤੰਗ ਬਾਹੇ ਨਮਸਤੰਗ ਅਟਾਹੇ ਨਮਸਤੰਗ ਨੀਲੇ ਨਮਸਤੰਗ ਅਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਉਦਾਰੇ ਨਮਸਤੰਗ ਪਾਰੇ ਨਮਸਤੰਗ ਸੋਇਕਾ ਨਮਸਤੰਗ ਨੇਕਾ ਨਮਸਤੰਗ ਭੂਤੇ ਨਮਸਤੰਗ ਅਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਘਾਤੇ ਨਮਸਤੰਗ ਨਿਰਧੂਤੇ ਨਮਸਤੰਗ ਬੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ ਨਮਸਤੰਗ ਨਿਰਤਾਪੇ ਨਮਸਤੰਗ ਤਾਪੇ ਨਮਸਤੰਗ ਤਰਮਾਨੇ ਨਮਸਤੰਗ ਨਿਧਾਨੇ ਨਮਸਤੰਗ ਗਾਹੇ ਨਮਸਤੰਗ ਬਾਹੇ ਨਮਸਤੰਗ ਤਰਵਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੁਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗੰਮੇ ਨਮਸਤਰਮੇ ਨਮਸਤੰਗ ਜਲਾਸੇ ਨਮਸਤੰਗ ਨਰਾਸੇ ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਅਮਜਬੇ ਨਮਸਤਜਬੇ ਦੇਸੰਗ ਦੇਸੇ ਨਮਸਤੰਗ ਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ ਨਮੋ ਸਰਵ ਕਾਲੇ ਨਮੋ ਸਰਵ ਪਾਲੇ ਨਮੋ ਸਰਵ ਕਾਲੇ ਨਮੋ ਸਰਵ ਦਿਆਲੇ ਨਮੋ ਸਰਵ ਰੂਪੇ ਨਮੋ ਸਰਵ ਰੂਪੂਪੇ ਨਮੋ ਸਰਵ ਖਾਪੇ ਨਮੋ ਸਰਵ ਥਾਪੇ ਨਮੋ ਸਰਵ ਕਾਲੇ ਨਮੋ ਸਰਵ ਪਾਲੇ ਨਮਸਤਸਤ ਦੇਵੈ ਨਮਸਤੰਗ ਭੇਵੈ ਨਮਸਤੰਗ ਜਨਮੇ ਨਮਸਤੰਗ ਸੁਬਨਮੇ ਨਮੋ ਸਰਵ ਗੌਣੇ ਨਮੋ ਸਰਵ ਭਾਉਣੇ ਨਮੋ ਸਰਵ ਰੰਗੇ ਨਮੋ ਸਰਵ ਭੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੰਗ ਵਰਨੇ ਨਮਸਤੰਗ ਮਰਨੇ ਨਮਸਤੰਗ ਜਲਾਰਨ ਨਮਸਤੰਗ ਕਰਤਾਰ ਨਮੋ ਸਰਵ ਧੰਦੇ ਨਮੋ ਸਤਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਬਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਸਤ ਰਾਗੇ ਨਮਸਤੰਗ ਸੁਹਾਗੇ ਨਮੋ ਸਰਵ ਸੋਖੰਗ ਨਮੋ ਸਰਵ ਪੋਖੰਗ ਨਮੋ ਸਰਵ ਕਰਤਾ ਨਮੋ ਸਰਵ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਵ ਦਿਆਲੇ ਨਮੋ ਸਰਵ ਪਾਲੇ

ਸਾਵਧਾਨ ਹਾਂ। ਤਰਬਰਗਾ ਸਰਗਾ ਨੀਲਾ ਨਾਦਾ ਜੇਹਾ ਜਾਦਾ ਜਨਮਾ ਬਰਨਾ ਭੂਤਾ ਭਰਨਾ ਗਾਂਜਾ ਭਾਂਜਾ ਜੂਜਾ ਜੰਝ ਹੈ। ਅਮੀਕ ਹੈ ਰਫੀਕ ਹੈ ਧੰਦ ਹੈ ਬੰਧ ਹੈ ਨਿਰਬੂਜ ਹੈ ਸੂਝ ਹੈ ਕਾਲ ਹੈ ਜਾਲ ਹੈ। ਅਲਾਹ ਹੈ ਜਾਹ ਹੈ ਅਨੰਤ ਹੈ ਮਹੰਤ ਹੈ ਲੀਕ ਹੈ ਨਿਰਸਰੀਕ ਹੈ ਨਿਲੰਬ ਹੈ ਸੰਭ ਹੈ ਅਗੰਮ ਹੈ ਜਮ ਹੈ ਭੂਤ ਹੈ ਛੂਤ ਹੈ ਲੋਕ ਹੈ ਸ਼ੋਕ ਹੈ ਕਰਮ ਹੈ ਭਰਮ ਹੈ ਜੀਤ ਹੈ ਭੀਤ ਹੈ ਬਾਹ ਹੈ ਗਾਹ ਹੈ ਅਮਾਨ ਹੈ ਨਿਧਾਨ ਹੈ ਅਨੇਕ ਹੈ ਫਰੇਕ ਹੈ ਭੁਜੰਗ ਪ੍ਰਜਾਲ ਛੰਦ ਨਮੋ ਸਰਵ ਮਾਨੇ ਸਮਸਤੇ ਨਿਧਾਨੇ ਨਮੋ ਦੇਵ ਦੇਵੇ ਭੇਖੀਏ ਭੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਨੰਗੀ ਨਾਥੇ ਨਿਰਸੰਗੀ ਪਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਧ ਬਾਧੇ ਨੰਗੀ ਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਥੇ ਸਮਸਤੀ ਵਿਭੂਤੇ ਕਲੰਕੰ ਬਿਨਾ ਨੇ ਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਰਮ ਪਰਮ ਰੂਪੇ ਨਮੋ ਜੋਗ ਜੋਗੇਸ਼ਵਰਮ ਪਰਮ ਸਿੱਧੇ ਨਮੋ ਰਾਜ ਰਾਜੇਸ਼ਵਰਮ ਪਰਮ ਬ੍ਰਿਧੇ ਨਮੋ ਸ਼ਸਤ੍ਰ ਪਾਣੇ ਨਮੋ ਅਸਤ੍ਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਭੇਖੀਏ ਭਰਮੀ ਭੋਗੀ ਭੂਤੇ ਨਮੋ ਜੋਗ ਜੋਗੇਸ਼ਵਰਮ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਪ੍ਰੇਤ ਦੇਵੇ ਸੁਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਤੰ ਸਨਾਨੰ ਨਮੋ ਮੰਤਰ ਮੰਤਰੰ ਨਮੋ ਜੰਤਰ ਜੰਤਰੰ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰ ਸਦਾ

ਨਮੋ ਸਾਹਾ ਸਾਹੇ ਨਮੋ ਮਾਹਾ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋਖ ਸੋਖੇ ਨਮੋ ਸਰਵ ਰੋਗੇ ਨਮੋ ਸਰਵ ਭੋਗੇ ਨਮੋ ਸਰਵ ਜੀਤੰਗ ਨਮੋ ਸਰਵ ਭੀਤੰਗ ਨਮੋ ਸਰਵ ਗਿਆਨੰਗ ਨਮੋ ਪਰਮ ਕਾਨੰਗ ਨਮੋ ਸਰਵ ਮੰਤਰ ਨਮੋ ਸਰਵ ਜੰਤਰੰਗ ਨਮੋ ਸਰਵ ਦ੍ਰਿਸੰਗ ਨਮੋ ਸਰਵ ਕ੍ਰਿਸੰਗ ਨਮੋ ਸਰਵ ਰੰਗੇ ਤ੍ਰਿਭੰਗੀ ਨੰਗੇ ਨਮੋ ਜੀਵ ਜੀਵੰਗ ਨਮੋ ਬੀਜ ਬੀਜੇ ਖਿਜੇ ਭਿਜੇ ਸਮਸਤੰ ਪ੍ਰਸਿੱਧੇ ਕਿਰਪਾਲੰ ਸਰੂਪੇ ਕੁਰਪਾ ਕੁਕਰਮ ਪ੍ਰਨਾਸੀ ਸਦਾ ਸਰਵਦਾਰਿਦ ਸਿਧੰਗ ਨਿਵਾਸੀ ਚੜ ਪ੍ਰਸੰਨ ਤਵੈ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਖਲ ਜੋਗੇ ਚਲ ਭੋਗੇ ਚਲ ਰਾਜੇ ਟਲ ਸਾਜੇ ਅਖਲ ਧਰਮ ਲਖ ਕਰਮੰ ਸਰਵੰ ਦਾਤਾ ਸਰਵੰ ਗਿਆਤਾ ਸਰਵੰ ਭਾਨੇ ਸਰਵੰ ਮਾਨੇ ਸਰਵੰ ਪ੍ਰਾਣੰ ਸਰਵੰ ਤ੍ਰਾਣੰ ਸਰਵੰ ਭੂਤਾ ਸਰਵੰ ਯੁਕਤਾ ਸਰਵੰ ਦੇਵੰ ਸਰਵੰ ਭੇਵੰ ਸਰਵੰ ਕਾਲੇ ਸਰਵੰ

ਪੁਨੀਤ ਮੂਰਤ ਪੂਰਨ ਪੁਰਖੇ ਪਾ ਸਰਬ ਸੁਰਚਿਓ ਸਵਯੰ ਵਗਨ ਭੰਜਨ ਹਾਰ ਕਾਲਹੀਨ ਕਲਾ ਸੰਯੂਤ ਕਾਲ ਪੁਰਖ ਦੇਸ ਧਰਮ ਧਾਮ ਸੁਭਰਮ ਰਹਿਤ ਭੂਤ ਲਖ ਭੇ ਸੰਗ ਰੰਗ ਨ ਰੰਗ ਜਾ ਕੇ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤਦਾਇਕ ਕਾਮ ਆਪ ਰੂਪ ਅਮੀਕਾਨ ਉਸਤਤ ਏਕ ਪੁਰਖ ਅਵਧੂਤ ਗਰਭ ਗੰਜਨ ਸਰ ਭੰਜਨ ਆਦਿ ਰੂਪ ਅਸੂਤ ਅੰਗਹੀਨ ਭੰਗਨ ਆਤਮੇ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤਪਾ ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਭੇਖ ਸਰਬ ਸ਼ਾਸਤਰ ਨ ਜਾਣਹੀ ਜੇ ਰੂਪ ਰੰਗ ਹਰੇਕ ਪਰਮ ਵੇਦ ਪੁਰਾਣ ਜਾ ਕੇ ਨੇਤ ਭਗਤ ਨਿਤ ਕੋਟ ਸਿਮਤ ਪੁਰਾਣ ਸ਼ਾਸਤਰ ਨਾਲ ਹੀ ਵਚਿਤ ਮਦ ਭਾਰ

ਅਲਸਿਆ ਕਰਮਾ ਦਿਸਿਆ ਧਰਮ ਸਰਬਾ ਪ੍ਰਡਾਂਡਿਆ ਡੰਡ ਬਾਂਡਿਆ ਚਾਚਰੀ ਸ਼ੰਤਿਆ ਪ੍ਰਸਾਦ ਗੋਬਿੰਦ ਮੁਕੰਦੇ ਉਦਾਰੀ ਅਪਾਰੀ ਹਰੀਅੰ ਕਰੀਅੰ ਨਿਰਨਾਮੇ ਅਕਾਮੇ ਭੁਜੰਗ ਪ੍ਰਜਾਤ ਸਨ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨਿਆ ਚਤਰ ਚੱਕਰ ਦਾਨਿਆ ਚਾਚਰੀ ਛਾਂਦਨਾ ਛਤਰਾ ਨਾ ਮਿੱਤਰੈ ਨਾ ਭਰਮੰ ਨਾ ਪਿੱਤਰੈ ਨਾ ਕਰਮੰ ਨਾ ਕਾਏ ਜਨਮੰ ਅਜਾਏ ਨਾ ਚਿੱਤਰਾ ਨਾ ਮਿੱਤਰੈ ਪਰੇ ਹੈ ਪਵਿੱਤਰੈ ਰਤੀਸੈ ਦੀਸੈ ਅਦਰ ਸੈ ਕਰ ਸੈ ਭਗਵਤੀ ਸੰਤ ਪੈ ਪ੍ਰਸਾਦ ਕਥੇ ਕਿ ਆਸਿਜ ਦਿਸੈ ਕਿਆ ਭਿਜ ਭਿਸੈ ਕਿਆ ਗੰਜ ਕਰਮੈ ਕਿਆ ਭੰਜ ਭਰਮੈ ਕਿਆ ਭਿਜ ਲੋਕੈ ਕਿਆ ਦਿਤ ਸੋਕੈ ਕਿ ਅਵਧੂਤ ਵਰਨੈ ਕੀ ਵਿਭੂਤ ਕਰਨਾ ਕਿ ਰਾਜਮ ਪ੍ਰਵਾਹਿਕ ਧਰਮ ਕੁਜਾ ਹੈ ਕਿ ਆਸੋਕ ਵਰਨਾ ਕਿ ਸਰਬਾ ਵਰਨਾ ਕਿ ਜਗਤੰਗ ਤ੍ਰਿਤੀ ਹੈ ਕਿ ਸਤੰਗ ਸਤਰੀ ਹੈ ਕਿ ਬ੍ਰਹਮੰਗ ਸਰੂਪੈ ਕਿ ਅਨੁਭਵ ਅਨੁਪੈ ਕਿ ਆਦ ਦੇਵ ਹੈ ਕਿ ਆਪ ਭੇਵ ਹੈ ਕਿ ਚਿਤਰੰਗ ਬਹੀਨਾ ਕਿ ਕੈ ਦੀਨਾ ਕਿ ਰੋਜੀ ਰਜਾ ਕੈ ਰਹੀ ਮੇਰੇ ਹੱਕ ਹੈ ਕਿ ਪਾਪ ਵੀ ਐਬ ਹੈ ਕਿ ਗੈਬੁਲ ਗੈਬ ਹੈ ਕਿ ਅਫੁਲ ਗੁਨਾਹ ਹੈ ਕਿ ਸਹਾਨ ਸਾਹ ਹੈ ਕਿ ਕਾਰਨ ਕੁਨਿੰਦ ਹੈ ਕਿ ਰੋਜੀ ਦੇਹਿੰਦ ਹੈ ਕਿ ਰਾਜ ਕਰੀ ਮੈਂ ਕਿ ਕਰਮੰਗ ਕਰੀ ਮੈਂ ਕਿ ਸਰਵੰਗ ਕਲੀ ਹੈ ਕਿ ਸਰਵੰਗ ਦਲੀ ਹੈ ਕਿ ਸਰਵਤਰ ਮਾਨਾ ਕਿ ਸਰਵਤਰ ਦਾਨਾ ਕਿ ਸਰਵਤਰ ਗਾਉਣਾ ਕਿ ਸਰਵਤਰ ਭਾਉਣਾ ਕਿ ਸਰਵਤਰ ਦੇਸਾ ਕਿ ਸਰਵਤਰ ਭੇਸਾ ਕਿ ਸਰਵਤਰ ਰਾਜਾ ਕਿ ਸਰਵਤਰ ਸਾਜਾ ਕਿ ਸਰਵਤਰ ਦੀਨਾ ਕਿ ਸਰਵਤਰ ਲੀਨਾ ਕਿ ਸਰਵਤਰ ਜਾ ਹੋ ਕਿ ਸਰਵਤਰ ਭਾ ਹੋ ਕਿ ਸਰਵਤਰ ਦੇਸਾ ਕਿ ਸਰਵਤਰ ਭੇਸਾ ਕਿ ਸਰਵਤਰ ਕਾਲਾ ਕਿ ਸਰਵਤਰ ਪਾਲਾ ਕਿ ਸਰਵਤਰ ਹੰਤਾ ਕਿ ਸਰਵਤਰ ਗੰਤਾ ਕਿ ਸਰਵਤਰ ਭੇਖੀ ਕਿ ਸਰਵਤਰ ਪੇਖੀ ਕਿ ਸਰਵਤਰ ਕਾਜਾ ਕਿ ਸਰਵਤਰ ਰਾਜਾ ਕਿ ਸਰਵਤਰ ਸੋਖਾ ਕਿ ਸਰਵਤਰ ਪੋਖਾ ਕਿ ਸਰਵਤਰ ਤ੍ਰਾਣਾ ਕਿ ਸਰਵਤਰ ਪੁਰਾਣਾ ਕਿ ਸਰਵਤਰ ਦੇਸਾ ਕਿ ਸਰਵਤਰ ਭੇਸਾ ਕਿ ਸਰਵਤਰ ਮਾਨਾ ਸਦਾਵੰਗ

ਸਾਹਿਬਾ ਅਨੁਰਾਗੈ ਤ੍ਰਿਭੂਤ ਸਰੂਪੈ ਸਿਧੈ ਸੂਤਕ ਨਰਕੰ ਪ੍ਰਣਾਸੈ ਪ੍ਰਥਿਲ ਪ੍ਰਵਾਸੈ ਨਿਰੁਕਤ ਪ੍ਰਭਾ ਸਦਾਵੰ ਸਦਾ ਹੈ ਵਿਭੂਤ ਸਰੂਪੈ ਪਰਜੂਤ ਅਨੂਪੈ ਨਿਰੁਕਤ ਸਦਾ ਹੈ ਵਿਭੂਤ ਪ੍ਰਭਾ ਹੈ ਅਨੁਕਤ ਸਰੂਪੈ ਪਰਜੂਤ ਅਨੂਪੈ ਚਾਚਰੀ ਛੰਦ ਭੰਗ ਹੈ।

ਸਰਬੰ ਹਰ ਹੰਤਾ ਸਰਬੰ ਗੰਤਾ ਸਰਬੰ ਖਿਆਤਾ ਸਰਬੰ ਗਿਆਤਾ ਸਰਬੰ ਹਰਤਾ ਸਰਬੰ ਕਰਤਾ ਸਰਬੰ ਪ੍ਰਾਣੰ ਸਰਬੰ ਤ੍ਰਾਣੰ ਸਰਬੰ ਕਰਮੰ ਸਰਬੰ ਧਰਮੰ ਸਰਬੰ ਯੁਕਤਾ ਸਰਬੰ ਮੁਕਤਾ ਰਸਾਵਲ ਸੰਤਿਆ ਪ੍ਰਸਾਦ ਨਮੋ ਨਰਕ ਨਾਸੇ ਸਦਾਵੰ ਪ੍ਰਕਾਸ਼ੇ ਨੰਗੰ ਸਰੂਪੇ ਭੰਗੰ ਅਭੂਤੇ ਪਰਮਾਥਮ ਪਰਮਾਥੇ ਸਦਾ ਸਰਬ ਸਾਥੇ ਗਾਹ ਸਰੂਪੇ ਨਿਰਬਾਧ ਅਭੂਤੇ ਅਨੰਗੀ ਨਾਮੇ ਦਰਭੰਗੀ ਦਰਗਾਮੇ ਦਰਭੰਗੀ ਸਰੂਪੇ ਸਰਭੰਗੀ ਅਨੂਪੇ ਨਾ ਪੋਤਰਾ ਨਾ ਪੁੱਤਰਾ ਨਾ ਸੱਤਰਾ ਨਾ ਮਿੱਤਰਾ ਨਾ ਤਾਤਾ ਨਾ ਮਾਤਾ ਨਾ ਜਾਤਾ ਨਾ ਪਾਤਾ ਨਿਰਸਾਕੰ ਸਰੀਕਾ ਮਿੱਤੋ ਮੀਕਾ ਸਦਾਵੰ ਪ੍ਰਭਾ ਹੈ ਅਜਾ ਹੈ ਅਜਾ ਹੈ ਭਗਵਤੀ ਸੰਤ ਵੈ ਪ੍ਰਸਾਦ ਕੇ ਜਾਹਰ ਜਹੂਰ ਹੈ ਕਿ ਹਾਜ਼ਰ ਹਜੂਰ ਹੈ ਹਮੇਸ਼ੁਲ ਸਲਾਮ ਹੈ ਸਮਸਤੁਲ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਉਸ ਨਾਲ ਚਿਰਾਗ ਹੈ ਕਾਮਲ ਕਰੀ ਮੈਂ ਕਿ ਰਾਜ ਕਰੀ ਮੈਂ ਕਿ ਰੋਜੀ ਦੇਹਿੰਦ ਹੈ ਕਿ ਰਾਜ ਕਰਹਿੰਦ ਹੈ ਕਰੀ ਮੁਲਕ ਮਾਲ ਹੈ ਕਿ ਉਸ ਨਾਲ ਜਮਾਲ ਹੈ ਗਰੀ ਮੁਲਕ ਰਾਜ ਹੈ ਗਰੀਬ ਨਿਵਾਜ ਹੈ ਰੀ ਫੁਲਸ ਕੰਨ ਹੈ ਰਾਸੁਲ ਕੰਨ ਹੈ ਕਲੰਕੰ ਪ੍ਰਨਾਸ ਹੈ ਸਮਸਤੁਲ ਨਿਵਾਸ ਹੈ ਗੰਜਲ ਗਰੀ ਮੈਂ ਰਜਾਜ ਕਰੀ ਮੈਂ ਸਮਸਤੁਲ ਜਵਾਕ ਸਾਹਿਬ ਕਰਾ ਹੈ ਨਰਕੰ ਪ੍ਰਨਾਸ ਹੈ ਬਹਿਸ਼ਤੁਲ ਨਿਵਾਸ ਹੈ ਸਰਬਲ ਗਵਨ ਹੈ ਹਮੇਸ਼ੁਲ ਰਵਨ ਹੈ ਤਮਾਮੁਲ ਤਮੀਜ਼ ਹੈ ਸਮਸਤੁਲ ਅਜੀਜ਼ ਹੈ।

ਨਾਮ ਸੰਛੇ ਜਗਾਤ ਜਿਜਨਾ ਬਾਤ ਅਨਝਾਂ ਜਗਾਤ ਰੰਜ ਬਾਤ ਕੁੱਟ ਭੰਡਾਰ ਖਟਬਾਰ ਆ ਡੀਠ ਧਰਮ ਅਤਿ ਢੀਠ ਕਰ ਮਨ ਵਰਨ ਅਨੰਤ ਦਾਤਾ ਮਹੰਤ ਹਰ ਬੋਲਮਲਾ ਸੰਤ ਪੈ ਪ੍ਰਸਾਦ ਕਰਨਾਲਿਆ ਹੈ ਹਰਕਾਲਿਆ ਹੈ ਖਲਖੰਡਨ ਹੈ ਮੈਂ ਮੰਡਨ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬ ਉਭਾਰਨ ਹੈ ਤ੍ਰਿਤ ਕੇ ਧਰਨ ਹੈ ਜਾ ਕੇ ਕਰਨ ਹੈ ਮਨ ਮਾਨਾ ਹੈ ਜਗ ਜਾਨਾ ਹੈ ਸਰਬੰਕਾਰ ਹੈ ਸਰਬੰਕਾਰ ਹੈ ਸਰਬ ਪਾਸ ਹੈ ਸਰਬਨਾਸ ਹੈ ਕਰਨਾ ਕਰੈ ਵਿਸ਼ਵੰਬਰ ਹੈ ਸਰਵੇਸ਼ਵਰ ਹੈ ਜਗਤੇਸ਼ਵਰ ਹੈ ਬ੍ਰਹਮੰਡ ਸਹਿ ਖਲਖੰਡ ਸਹਿ ਪਰਤੇ ਪਰ ਹੈ ਕਰਨਾ ਕਰ ਹੈ ਜਪਾ ਜਾਪਾ ਥਾਪਾ ਥਾਪ ਹੈ ਕਰਤਾ ਕ੍ਰਿਤ ਹੈ ਅਮ੍ਰਿਤਾ ਮ੍ਰਿਤ ਹੈ ਅੰਮ੍ਰਿਤਾ ਮ੍ਰਿਤ ਹੈ ਕਰਨਾ ਕ੍ਰਿਤ ਹੈ ਕਰਤਾ ਕ੍ਰਿਤ ਹੈ ਧਰਨੀ ਧ੍ਰਿਤ ਹੈ ਅਮਤੇਸ਼ਵਰ ਹੈ ਪਰਮੇਸ਼ਵਰ ਹੈ ਕਰਤਾ ਕ੍ਰਿਤ ਹੈ ਅਮ੍ਰਿਤਾ ਮ੍ਰਿਤ ਹੈ ਅਜਬਾ ਕ੍ਰਿਤ ਹੈ ਅਮ੍ਰਿਤਾ ਮ੍ਰਿਤ ਹੈ ਨਰ ਨਾਇਕ ਹੈ ਖਲਕਾਇਕ ਹੈ ਵਿਸ਼ਵੰਬਰ ਹੈ ਕਰਨਾਲਿਆ ਹੈ ਨਿਰਪਨਾਇਕ ਹੈ ਸਰਪਾਇਕ ਹੈ ਉਪਭੰਜਨ ਹੈ ਅਰਗੰਜਨ ਹੈ ਰਿਪ ਤਾਪਨ ਹੈ ਜਪ ਜਾਪਨ ਹੈ ਕੁੰ ਕ੍ਰਿਤ ਹੈ ਸਰਬਾ ਕ੍ਰਿਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮ ਹੈ ਸਰਵਾਤਮ ਹੈ ਤੁਮ ਵਾਸ ਹੈ ਜਸ ਕੇ ਜਸ ਹੈ ਭੁਜੰਗ ਪ੍ਰਜਾ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸੰਘ ਕਾਮ ਸੰਘ ਸਾਂਤ ਰੂਪੇ ਨਮੋ ਪਰਮ ਤਤੰਗ ਤਤੰਗ ਸਰੂਪੇ ਨਮੋ ਯੋਗ ਯੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਯੁੱਧ ਯੁੱਧੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ ਨਮੋ ਕਲੇ ਕਰਤਾ ਨਮੋ ਸਾਂਤ ਰੂਪੇ ਨਮੋ ਇੰਦਰ ਇੰਦਰੇ ਨਾਦੰ ਬਿਭੂਤੇ ਅਲੰਕਾਰ ਰੂਪੇ ਅਲੰਕਾਰ ਲੰਕੇ ਨਮੋ ਆਸ ਆਸੇ ਨਮੋ ਬਾਂਕ ਬੰਕੇ ਭੰਗੀ ਸਰੂਪੇ ਨੰਗੀ ਨਾਮੇ ਤ੍ਰਿਭੰਗੀ ਤ੍ਰਿਕਾਲੇ ਨੰਗੀ ਕਾਮੇ ਕਛਰੀ ਛੰਦ

ਭਰਮੰ ਗੰਜੇ ਲੇਖੇ ਭਜੰਗ ਪ੍ਰਜਾਛਨ ਨਮਸਤਲ ਪ੍ਰਣਾਮੇ ਸਮਸਤਲ ਪ੍ਰਣਾਸੇ ਗੰਜੁਲ ਅਨਾਮੇ ਸਮਸਤਲ ਨਿਵਾਸੇ ਨਿਰਕਾਮੋ ਬਬੂਤੇ ਸਮਸਤਲ ਸਰੂਪੇ ਕੁਕਰਮੰ ਪ੍ਰਣਾਸੀ ਸੁਧਰਮੰ ਬਬੂਤੇ ਸਦਾ ਸੱਚ ਦਾ ਆਨੰਦ ਸਤ ਸਤਰੰਗ ਪ੍ਰਣਾਸੀ ਕਰੀਮੁਲ ਕਲਿੰਦਾ ਸਮਸਤਲ ਨਿਵਾਸੀ ਅਜਾਇਬ ਬਬੂਤੇ ਗਜ਼ਾਇਬ ਗਨੀਮੇ ਹਰੀਅੰ ਕਰੀਅੰ ਕਰੀਮੁਲ ਨਹੀਮੇ ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ ਸਵਯੰ ਭਵ ਸਵੰ ਸਰਬਦਾ ਸਰਬ ਜੁਗਤੇ ਦੁਕਾਲੰ ਪ੍ਰਣਾਸੀ ਦਿਆਲੰ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਕਿਰਪਾ ਪ੍ਰਸਾਦ ਸਵਈਏ ਸਰਾਬ ਸ਼ੁੱਧ ਸਮੂਹ ਸੁਧਾਰਨ ਕੇ ਦੇਖ ਰਿਓ ਘਰ ਯੋਗ ਜਤੀ ਕੇ ਸੂਰ ਸੁਰਾਰਦਨ ਸ਼ੁੱਧ ਸੁਧਾਰਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸੋ ਦੇਖ ਰਿਓ ਮਤ ਕੋਣਾ ਦੇਖ ਪ੍ਰਾਣਪਤੀ ਕੇ ਸ਼੍ਰੀ ਭਗਵਾਨ ਕੀ ਭਾਏ ਕਿਰਪਾ ਹੂ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਪੁਰੰਗ ਸੇ ਕੂਦਤ ਪਾਉਣ ਕੇ ਗਾਉਣ ਕੋ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪ ਭਲੀ ਬਿਦ ਨਿਆਵਤ ਸੀਸ ਨਾ ਜਾਤ ਵਿਚਾਰੇ ਏਤੇ ਭਏ ਤੋ ਕਹਾ ਭਏ ਭੂਪਤ ਅੰਤ ਕੋ ਨਾਂਗੇ ਹੀ ਪਾਏ ਪੁਦਾਰੇ ਜੀਤ ਫਰਾ ਸਭ ਦੇ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂਰ ਜਾਨਕ ਸੁੰਦਰ ਹਿੰਸਤੀ ਹਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣਾਨ ਜਾਤ ਵਿਚਾਰੇ ਸ੍ਰੀ ਪਾਸ਼ੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸੁਧਾਰੇ ਤੀਰਥ ਨਾਨ ਦਿਆ ਦਮ ਦਾਨ ਸੁਸੰਜਮ ਨੇਮ ਅਨੇਕ ਵਸੇਖਾ ਬੇਦ ਪੁਰਾਨ ਕਤੇ ਪੁਰਾਨ ਜਮੀਨ ਜਮਾਨ ਸਬਾਨ ਕੇ ਪੇਖੈ ਪੌਣ ਹਾਰ ਜਤੀ ਜਤ ਧਾਰ ਸਭੈ ਸੁਵਿਚਾਰ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾ ਲਿਖਿਆ ਸੁੱਧ

ਸ੍ਰੀ ਪਦ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲਾਂਗੇ ਵੀਰ ਪਾਰ ਬਣੇ ਬਰਿਆਰ ਵਿਚਾਰੇ ਸਾਰ ਕੇ ਧਾਰ ਸਈਆ ਤੋਰ ਤਦੇ ਸਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗਲਾਨ ਕੇ ਤੋੜਨ ਹਾਰ ਸੁਬਾਤਨ ਹੀ ਚਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਅਨੇਕ ਸੁਏਕ ਦਵਈਆ ਦਾਨ ਦੇਵ ਨਿੰਦਨ ਸਾਚਰ ਭੂਤ ਭਵਿੱਖ ਭਵਾਨ ਜਪਾਂਗੇ ਜੀਵ ਜਿੱਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪਾਂਗੇ ਪੁਨ ਪ੍ਰਤਾਪਨ ਬਾੜ ਜਾਤ ਧੁਨ ਪਾਪਨ ਕੇ ਬਪੁੰਜ

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਵਿ ਬਾਚ ਬੇਨਤੀ ਚੌਪਈ।

ਕਛ ਭੇਦ ਨ ਜਾਣ। ਮਹਾਂਦੇਵ ਕੋ ਕਹਿ ਸਦਾ ਸਿਵ ਨਿਰੰਕਾਰ ਕਾ ਚਿੰਤਨ ਭਿਵ ਆਪ ਆਪਣੀ ਬੁੱਧ ਹੈ ਜੇਤੀ ਵਰਣਤ ਭਿੰਨ ਭਿੰਨ ਤੋਹਿ ਤੇਤੀ ਤੁਮਰਾ ਲਖਾ ਨ ਜਾਏ ਪੁਸਾਰਾ ਕਹਿ ਵਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਨੂੰ ਸਰੂਪਾ ਰੰਗ ਭਇਓ ਰਾਵ ਕਹੀ ਭੂਪਾ ਅੰਡਜ ਜੇਰਜ ਸੇਤ ਜਕੀਨੀ ਉਦਭੁਜ ਖਾਣ ਬਹੁਰ ਰਚ ਦੀਨੀ ਕਹੁ ਕੂਲ ਰਾਜਾ ਹਵਾ ਬੈਠਾ ਕਹੁ ਸਮਿਤ ਭਇਓ ਸ਼ੰਕਰ ਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਚੰਪਵਾ ਜੁਗਾ ਸਰੂ ਸਵਯੰ ਪਵਾ ਵਰਛਾ ਮੇਰੀ ਤੁਮ ਕਰੋ ਸਿੱਖ ਉਭਾਰ ਸਿੱਖ ਸੰਗਰੋ ਦੁਸ਼ਟ ਜਿਤੇ ਉਠਵਤ ਉਤ ਪਾਤਾ ਸਕਲ ਮਲੇਸ਼ ਕਰੋ ਰਨ ਘਾਤਾ ਜੀ ਅਸਤੋ ਤਵ ਸਰਨੀ ਪਰੇ ਤਿਨਕੇ ਦੁਸ਼ਟ ਦੁਖਤ ਹਵਾ ਮਰੇ ਪੁਰਖ ਜਵਨ ਭਗ ਪ੍ਰੀ ਤਿਹਾਰੀ ਤਿਨਕੇ ਤੁਮ ਸੰਕਟ ਸਵਟਾਰੀ।

ਲਿਹੁ ਬਚਾਈ। ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਵਰਾਤਾ। ਕਿਲ ਬਿਖ ਸਕਲ ਦੇਹ ਕੋ ਹਰਤਾ, ਦੁਸ਼ਟ ਦੁਖੀਨ ਕੋ ਛਾ ਕਰਤਾ। ਸ੍ਰੀ ਧੁਜਾ ਭਾਈ।

ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕੇ ਮਨੋ ਵਿਸਾਰੀ। ਕਹਾ ਨਾਨਕ ਮਨ ਮੇਰੀ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ, ਕਿਆ ਨਾਹੀਂ ਘਰ ਤੇਰਾ। ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ ਸਦਾ ਸਿਫ ਸਲਾਹ ਤੇਰੀ ਨਾਮ ਅਨੁਸਾਵੇ। ਨਾਮ ਜਿਨਕਾ ਮਨ ਵਸਿਆ, ਵਾਜੀ ਸ਼ਬਦ ਘਨੇਰੀ ਕਹ ਨਾਨਕ ਸੱਚੇ ਸਾਹਿਬ, ਕਿਆ ਨਾਹੀਂ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੂ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ, ਕਰ ਸ਼ਾਂਤ ਸੁਖ ਮਨਾਏ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟੋ, ਜਿਸ ਦੀਆ ਇਹ ਵਡਿਆਈਆ। ਕਹ ਨਾਨਕ ਸੁਣੋ ਸੰਤੋ, ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੀ ਪੰਛ ਬਤਿਤ ਘਰ ਸੁਭਾਗਾ, ਘਰ ਸੁਭਾਗਾ ਸ਼ਬਦ ਵਾਜੀ, ਕਲਾਜਿਤ ਘਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ, ਤੁਧ ਜਿਨ ਕਹੋ ਸੇ ਨਾਮ ਹਰ ਕਹਿ ਲਾਗੇ। ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੀ, ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬੱਜ ਹੋ, ਕਿਆ ਕਰੇ ਵਿਚਾਰੀਆ, ਇੱਕ ਤੁਧ ਬਾ ਸਮਰੱਥ ਕੋਈ ਨਾਹੀਂ, ਕਿਰਪਾ ਕਰ।

ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ, ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚਾ ਸਵਾਰਿਆ, ਕਹ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ, ਬਾਬਾ ਜਿਸ ਤੋਂ ਦੇ ਸੋਈ ਜਨ ਪਾਵਾ, ਪਾਵੇ ਤਾਂ ਸੋ ਜਨ ਦੇ ਜਿਸਨੂੰ ਹੋਰ ਕਿਆ ਕਰੇ ਵਿਚਾਰਿਆ, ਇੱਕ ਭਰਮ ਭੁੱਲੇ ਫਿਰੇ ਦਹ ਦਿਸ ਇੱਕ ਨਾਮ ਲਾ ਸਵਾਰਿਆ, ਗੁਰ ਪ੍ਰਸਾਦੀ ਮਨ ਭਾਇਆ ਨਿਰਮਲ ਜਿਨ੍ਹਾਂ ਭਾਣਾ ਭਾਵੇ, ਕਹਾ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ, ਆਵ ਉਹ ਸੰਤ ਪਿਆਰੇ ਹੋ ਕਾਚ ਕੀ ਕਰੇ ਕਹਾਣੀ ਕਰੇ ਕਹਾਣੀ ਕਾਚ ਕੇਰੀ ਕਿਤ ਦੁਆਰਾ ਪਾਈਆ, ਤਨ ਮਨ ਧਨ ਸਭ ਸੌਭ ਗੁਰ ਕੋ ਹੁਕਮ ਨਾ ਪਾਈਆ, ਹੁਕਮ ਨਿਹੋ ਗੁਰੂ ਕੇਰਾ ਗਾਵੋ ਸੱਚੀ ਬਾਣੀ, ਕਹ ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀ।

ਮੋਨੀ ਤਨਾ ਕੀਤੀ ਜਨ ਠਗੋਲੀ ਪਾਈਆ ਕੁਰਬਾਨ ਕੀਤਾ ਤਿਸਾ ਵਿਟੋ ਜਨਮੋਂ ਮਿੱਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸਾ ਸੰਭਾਲੇ ਕੁਟੰਬ ਤੂੰ ਜੇ ਦੇਖਦਾ ਚੱਲਾ ਨਾਹੀਂ ਤੇਰਾ ਨਾਲੇ ਸਾਥ ਤੇਰਾ ਚੱਲਾ ਨਾਹੀਂ ਤਿਸ ਨਾਲ ਕਿਉਂ ਚਿਤ ਲਾਈਆ ਐਸਾ ਕੰਮ ਮੂਲੇ ਨਾ ਕੀਤਾ ਜੇ ਤਿਅੰਤ ਪਛੋਤਾਈਐ ਸਤਿਗੁਰੂ ਕਾਪ ਦੇ ਸੁਣ ਤੂੰ ਹੋਵੇ ਤੇਰਾ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸਾ ਸੰਭਾਲਿਆ।

ਹੋਰ ਕੱਚੀ ਹੈ ਬਾਣੀ। ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ, ਕਹਿਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ। ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ, ਚਿੱਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪੈ ਰਵਾਣੀ। ਕਹ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ, ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜਲਾਓ, ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ। ਸ਼ਬਦ ਛੇਤੀ ਮਨ ਮਿਲਿਆ ਸੱਚਾ ਲਾਇਆ ਭਾਉ, ਆਪੇ ਹੀਰਾ ਰਤਨ ਆਪੇ ਜਿਸਨੋਂ ਦੇ ਬੁਝਾਏ। ਕਹ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜਲਾਓ, ਸਿਰ ਸਖਤ ਆਪ ਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ। ਹੁਕਮ ਵਰਤਾਏ ਆਪ ਵੇਖਿਆ ਗੁਰਮੁਖ ਸਾਹਿਬ ਬੁਝਾਏ, ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ।

ਆਇਆ ਜਿਸਨੂੰ ਅੰਨ ਦਿਨ ਹਰ ਜੋ ਲਾਗੈ ਜਾਗਤ ਰਹਿ ਨਿਹਾਨੀ ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੀ ਸੋ ਕਿਉਂ ਮਨੋ ਵਿਸਾਰੀਆ ਮਨੋ ਕਿਉਂ ਵਿਸਾਰੀਆ ਏਵਲ ਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸਨੂੰ ਕਿਹੋ ਪੋਹ ਨਾ ਸਕੀ ਜਿਸਨੂੰ ਆਪਣੀ ਲਿਵਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਆ ਕਹਿ ਨਾਨਕ ਏਵਲ ਦਾਤਾ ਸੋ ਕਿਉਂ ਮਨੋ ਵਿਸਾਰੀਆ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ ਮਾਇਆ ਗਨ ਸਭ ਇੱਕੋ ਜੇ ਹੀ ਕਰਤਾ ਖੇਲ ਰਚਾਇਆ ਜਾਤ ਸੁਭਾਣਾ ਤਾਂ ਜੰਮਿਆ ਪਰਿਵਾਰ ਭਲਾ ਭਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਆਹ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨ ਵਿੱਚੇ ਮਾਇਆ ਪਾਇਆ ਹਰ ਆਪ ਅਮੁੱਲ ਕਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੈ ਬਿੱਟ ਹੋ ਰਹੇ ਲੋਕ ਬਿਲ ਲਾਏ ਐਸਾ ਸਤਿਗੁਰ ਜੇ ਮਿਲਾ ਤਿਸ ਨੂੰ ਸਿਰ ਸੌਪੀਆ ਵਿੱਚ ਉਹ ਆਪ ਜਾਏ ਜਿਸਦਾ ਜੀਓ ਤਿਸ ਮਿਲ ਰਹਾ ਹਰ

ਮੂਰਤ ਕੀਤਾ ਜਿੱਚਰ ਹਰ ਰਸ ਪੱਲਾ ਨਾ ਪਾਏ ਹਰ ਰਸ ਪਾਏ ਪੱਲਾ ਪੀਆ ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗਾ ਆਏ ਇਹੋ ਹਰ ਰਸ ਕਰਮੀ ਪਾਈਆ ਸਤਿਗੁਰ ਮਿਲਾ ਜਿਸ ਆਏ ਕਹਾ ਨਾਨਕ ਹੋਰ ਅੰਨ ਰਸ ਸਭ ਵੀ ਸਰੀ ਜਾ ਹਰ ਵਸੈ ਮਨ ਆਏ।

ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾਮ ਸਾਇਆ, ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ, ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਉ ਚਿਤ ਲਾਇਆ, ਹੀ ਨੇਤਰੋ ਮੇਰਿਓ, ਹਰ ਤੁਮੈ ਜੋਤ ਧਰੀ, ਹਰ ਬਿਨਿ ਅਵਰ ਨਾ ਦੇਖੋ ਕੋਈ, ਹਰ ਬਿਨਿ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ, ਇਹੋ ਵਿਸ ਸੰਸਾਰ ਤੁਮ ਦੇਖਦੀ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਗੁਰ ਪ੍ਰਸਾਦੀ ਬੁੱਝਿਆ, ਜਾ ਵੇਖਾ ਹਰ ਇੱਕ ਹੈ, ਹਰ ਬਿਨਿ ਅਵਰ ਨਾ ਕੋਈ, ਕਹਿ ਨਾਨਕੇ ਨੇਤਰ ਅੰਧ ਸੀ, ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ, ਇਹ ਸਰਵਨੋ ਮੇਰੇ ਸਾਚਾ।

ਹੈ ਅਨੇਕ ਰੂਪ ਨਾਉ ਨਵ ਨਿਤ ਤਿਸ ਦਾ ਅੰਤ ਨ ਜਾਈ ਪਾਇਆ ਕਹੈ ਨਾਨਕ ਹਰ ਪਿਆਰਾ ਜੀਓ ਗੁਫਾ ਅੰਦਰ ਰੱਖ ਕੈ ਵਾਜਾ ਪਵਨ ਵਜਾਇਆ ਇਹੋ ਸਾਚਾ ਸੋਹਿਲਾ ਸਾਚਾ ਘਰ ਗਾਵ ਹੋ ਗਾਵ ਹੋ ਤਾ ਸੋਹਿਲਾ ਘਰ ਸਾਚਾ ਜਿੱਥੈ ਸਦਾ ਸੱਚ ਧਿਆਵਹੇ ਸੱਚੋ ਧਿਆਵੇ ਜਾਤ ਉਦਭਾਵੇ ਗੁਰਮੁਖ ਜਨਾ ਬੁਝਾਵਹੇ ਇਹੋ

Vai, guru.

그럼.

ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਮਾਤਾ ਗੁਜਰ ਕੌਰ ਜੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ, ਉਹ ਸ਼ੁਕਰਾਨਾ ਹੈ ਆਪ ਜੀ ਦਾ। ਆਪ ਜੀ ਨੇ ਕਿਰਪਾ ਕੀਤੀ, ਅੰਮ੍ਰਿਤ ਵੇਲੇ ਦੀ ਦਾਤ ਬਖਸ਼ਿਸ਼ ਕੀਤੀ। ਜਿਹਨਾਂ ਸੰਗਤਾਂ ਨੇ ਅੰਮ੍ਰਿਤ ਵੇਲੇ ਆਪ ਜੀ ਦੀ ਨਿੱਘੀ ਗੋਦ ਵਿੱਚ ਬੈਠ ਕੇ ਔਰ ਘਰਾਂ ਵਿੱਚ ਬੈਠ ਕੇ ਵਾਹਿਗੁਰੂ ਸਿਮਰਨ ਦੇ ਵਿੱਚ ਹਾਜ਼ਰੀਆਂ ਭਰੀਆਂ ਹਨ, ਸਭ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨੀਆਂ ਪਾਤਸ਼ਾਹ ਜੀ, ਉਹ ਸਭ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ 'ਤੇ ਮਿਹਰਾਂ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸੱਜ ਨਿਵਾਜੀ ਸਾਧ ਸੰਗਤ ਜੀਓ, ਅੱਜ ਦੇ ਜੋ ਹੁਕਮਨਾਮੇ ਦੀ ਬਖਸ਼ਿਸ਼ ਹੋਈ ਹੈ, ਤਨਾਸਰੀ ਰਾਗ ਦੇ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਅਤੇ ਪਵਿੱਤਰ ਰਸਨਾ ਤੋਂ ਇਹ ਸ਼ਬਦ ਉਚਾਰਨ ਹੋਇਆ ਹੈ। ਪਾਤਸ਼ਾਹ

ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਇਹ ਸ਼ਬਦ ਉਚਾਰਨ ਹੋਇਆ ਹੈ। ਜਦੋਂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦਾ ਜੀਵਨ ਪੜ੍ਹਦੇ ਹਾਂ ਗੁਰੂ ਪਿਆਰਿਓ, ਚੂਨਾ ਮੰਡੀ ਲਾਹੌਰ ਦਾ ਜਨਮ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ ਮਹਾਰਾਜ ਜੀ ਦਾ। ਚੂਨਾ ਮੰਡੀ ਲਾਹੌਰ ਦਾ ਉਹ ਬਾਜ਼ਾਰ, ਉਹ ਨੋਰਮਲ ਬਾਜ਼ਾਰ ਨਹੀਂ ਸੀ ਸਾਧ ਸੰਗਤ, ਉੱਥੇ ਹੀਰਿਆਂ ਦਾ ਵਪਾਰ ਹੁੰਦਾ ਸੀ ਉਸ ਬਾਜ਼ਾਰ ਦੇ ਵਿੱਚ। ਗੁਰੂ ਰਾਮਦਾਸ ਮਹਾਰਾਜ ਜੀ ਦਾ ਬਚਪਨ ਦਾ ਨਾਮ ਜੇਠਾ ਮਾਤਾ ਪਿਤਾ ਨੇ ਬੜੇ ਪਿਆਰ ਨਾਲ ਰੱਖਿਆ। ਢਾਈ ਸਾਲ ਦੀ ਉਮਰ ਹੋਈ ਮਾਤਾ ਉਸ ਰੱਬ ਨੂੰ ਪਿਆਰੀ ਹੋ ਗਈ। ਪਰਵਰਿਸ਼ ਪਾਲਣਾ ਪੋਸ਼ਣਾ ਪਿਤਾ ਨੇ ਕਰਨੀ ਸ਼ੁਰੂ ਕਰ ਦਿੱਤੀ। ਕਹਿੰਦੇ ਨੇ ਉਮਰ ਤਕਰੀਬਨ 7 ਸਾਲ ਦੀ ਹੋਈ ਅਤੇ ਪਿਤਾ ਜੀ ਵੀ ਚੜ੍ਹਾਈ ਕਰ ਗਏ। ਹੁਣ 7 ਸਾਲ ਦੇ ਬੱਚੇ ਦੇ ਮਾਤਾ ਪਿਤਾ ਸਿਰ 'ਤੇ ਨਾ ਰਹਿਣ, ਇਹ ਤਾਂ ਇਸ ਦੁੱਖ ਨੂੰ ਤਾਂ ਉਹੀ ਮਹਿਸੂਸ ਕਰ ਸਕਦਾ ਹੈ ਜਿਸ 'ਤੇ ਇਹ ਦੁੱਖ ਲੱਗਿਆ ਹੋ। ਮੈਂ ਐਸੇ ਪੁਰਾਣੀ ਵੇਖੇ ਨੇ, ਆਪਣੀ ਉਮਰ ਸਿਆਣੀ ਹੋ ਗਈ ਪਰ ਜਦੋਂ ਸਿਆਣੀ ਉਮਰ ਦੇ ਵਿੱਚ ਵੀ ਮਾਤਾ ਚੜ੍ਹਾਈ ਕੀਤੀ ਤਾਂ ਸਿਆਣੇ ਬਜ਼ੁਰਗ ਵੀ ਰੋਂਦੇ ਵੇਖੇ ਨੇ। ਹੁਣ 7 ਸਾਲ ਦੀ ਉਮਰ ਦੇ ਵਿੱਚ ਸਿਰ ਤੋਂ ਮਾਤਾ ਪਿਤਾ ਦਾ ਸਾਇਆ ਉੱਠ ਗਿਆ, ਉਸ ਤੋਂ ਵੱਡਾ ਦੁੱਖ ਤਾਂ ਕੋਈ ਹੋ ਨਹੀਂ ਨਾ ਸਕਦਾ। ਉਸ ਤੋਂ ਵੱਡਾ ਦੁੱਖ ਇੱਕ ਹੋਰ ਕਿ ਜਦੋਂ ਇਹ ਦੁੱਖਾਂ ਦਾ ਸਮਾਂ ਆਇਆ ਤੇ ਜਿਹੜੇ ਆਪਣੇ ਸੀ ਉਹ ਵੀ ਸਾਥ ਛੱਡ ਗਏ, ਉਹ ਵੀ ਕਹਿੰਦੇ ਇਹ ਅਨਾਥ ਹੋ ਗਿਆ ਹੈ, ਇਹਦਾ ਹੁਣ ਕੋਈ ਸਹਾਰਾ ਨਹੀਂ। ਅੱਜ ਤਾਂ ਕਲਯੁੱਗ ਬੜਾ ਵਰਤ ਰਿਹਾ ਹੈ, ਅੱਜ ਤਾਂ ਦੁਨੀਆਂ ਦੇ ਲੋਕ ਸਾਥ ਤਾਂ ਕੀ ਨਿਭਾਉਣਾ ਹੈ, ਇਹ ਸੋਚਣ ਲੱਗ ਪੈਂਦੇ ਨੇ ਕਿ ਥਾਂ ਕਦੋਂ ਵਿਹਲਾ ਹੋਵੇ, ਇਹਦਾ ਘਰ ਵੀ ਸਾਨੂੰ ਮਿਲ ਜਾਵੇ, ਇਹਦੀ ਜ਼ਮੀਨ ਜਾਇਦਾਦ ਵੀ ਮਿਲ ਜਾਵੇ। ਮੈਂ ਸੰਖੇਪ ਵਿਚਾਰ ਕਰਾਂ, ਆਪਣਿਆਂ ਨੇ ਵੀ ਸਾਥ ਛੱਡ ਦਿੱਤਾ, ਨਾਨੀ ਮਾਂ ਪਿੰਡ ਵਾਸਰ ਕੇ ਤੋਂ ਪਹੁੰਚੇ ਨੇ, ਭਾਈ ਜੇਠੇ ਨੂੰ ਆਪਣੇ ਨਾਲ ਪਿੰਡ ਵਾਸਰ ਕੇ ਲੈ ਆਏ, ਚੱਲ ਪੁੱਤਰਾ ਚੱਲੀਏ, ਇੱਥੇ ਹੁਣ ਆਪਣਾ ਕੋਈ ਨਹੀਂ ਰਿਹਾ। ਪਰਵਰਿਸ਼ ਕਰਨੀ ਸ਼ੁਰੂ ਕਰ ਦਿੱਤੀ ਤੇ ਨਾਨੀ ਮਾਂ ਨੇ ਆਖਿਆ, ਜੇਠਿਆ ਪੁੱਤ ਘਰ ਦਾ ਗੁਜ਼ਾਰਾ ਕਰਨ ਦੇ ਲਈ ਕੁਛ ਕੰਮ ਕਾਰ ਕਰਨਾ ਪਿਆ। ਆਖਣ ਲੱਗੇ ਨਾਨੀ ਮਾਂ ਕੀ ਕਰਾਂ, ਆਖਣ ਲੱਗੀ ਪੁੱਤਰਾ ਮੈਂ ਤੈਨੂੰ ਘੁੰਗਣੀਆਂ ਉਬਾਲ ਕੇ ਦਿੰਦੀ ਹਾਂ, ਤੂੰ ਘੁੰਗਣੀਆਂ ਵੇਚਿਆ। ਜੀ ਮਾਂ, ਘੁੰਗਣੀਆਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ, ਸਕੂਲ ਦੇ ਅੱਗੇ ਪਾਠਸ਼ਾਲਾ ਅੱਗੇ ਬੈਠ ਜਾਣਾ, ਬੱਚਿਆਂ ਨੂੰ ਮਾਤਾ ਪਿਤਾ ਨੇ ਪਾਠਸ਼ਾਲਾ ਵਿੱਚ ਛੱਡਣ ਆਉਣਾ, ਲੈਣ ਆਉਣਾ ਛੋਟੇ ਛੋਟੇ ਬੱਚਿਆਂ ਨੂੰ, ਅਤੇ ਭਾਈ ਜੇਠੇ ਦਾ ਮਨ ਕਈ ਵੇਲੇ ਵੇਖ ਕੇ ਮਨ ਭਰ ਜਾਣਾ, ਮੇਰੇ ਮਾਤਾ ਪਿਤਾ ਹੁੰਦੇ ਮੈਨੂੰ ਵੀ ਕੋਈ ਲੈਣ ਆਉਂਦਾ ਛੱਡਣ ਆਉਂਦਾ। ਕਈ ਗਰੀਬ ਬੱਚੇ ਆਉਣੇ ਉਹਨਾਂ ਨੂੰ ਉਂਝ ਹੀ ਦੇ ਦੇਣੀਆਂ, ਛੱਕ ਲਓ।
ਗਰੀਬੀ ਦਾ ਦੁੱਖ ਉਹਨਾਂ ਨੂੰ ਮਹਿਸੂਸ ਹੁੰਦਾ ਹੈ ਜਿਨ੍ਹਾਂ ਨੇ ਗਰੀਬੀ ਦੇ ਦਿਨ ਦੇਖੇ ਹੋਣ। ਕੋਈ ਵੀ ਦੁੱਖ ਹੈ ਉਸ ਇਨਸਾਨ ਨੂੰ ਮਹਿਸੂਸ ਹੁੰਦਾ ਹੈ ਜਿਹੜਾ ਆਪ ਉਸ ਦੁੱਖ ਦੇ ਵਿੱਚੋਂ ਲੰਘਿਆ ਹੋਵੇ। ਕਹਿੰਦੇ ਨੇ ਜ਼ਿੰਦਗੀ ਦੇ ਦਿਨ ਹਮੇਸ਼ਾ ਇੱਕੋ ਜਿਹੇ ਨਹੀਂ ਰਹਿੰਦੇ, ਨਾ ਸਮਾਂ ਇੱਕੋ ਜਿਹਾ ਰਹਿੰਦਾ ਹੈ। ਜਿਵੇਂ ਰੁੱਤਾਂ ਬਦਲਦੀਆਂ ਨੇ ਉਵੇਂ ਜ਼ਿੰਦਗੀ ਦੇ ਦਿਨ ਵੀ ਬਦਲ ਜਾਂਦੇ ਨੇ। ਪਰ ਇਹਨਾਂ ਜ਼ਿੰਦਗੀ ਦੇ ਦਿਨਾਂ ਵਿੱਚ ਜਿਨ੍ਹਾਂ ਹਿਰਦਿਆਂ ਨੇ ਦੁੱਖ ਦਿੱਤੇ ਹੁੰਦੇ ਨੇ ਉਹ ਵੀ ਯਾਦ ਰਹਿੰਦੇ ਨੇ, ਜਿਨ੍ਹਾਂ ਨੇ ਸੁੱਖ ਦੁੱਖਾਂ ਵੇਲੇ ਸਾਥ ਨਿਭਾਇਆ ਹੁੰਦਾ ਹੈ ਉਹ ਵੀ ਯਾਦ ਰਹਿੰਦੇ ਨੇ। ਉੱਧਰ ਗੁਰੂ ਅਮਰਦਾਸ ਮਹਾਰਾਜ ਗੋਬਿੰਦਵਾਲ ਸਾਹਿਬ ਦੀ ਧਰਤੀ 'ਤੇ ਸੇਵਾ ਕਰਵਾ ਰਹੇ ਨੇ, ਬੌਲੀ ਸਾਹਿਬ ਜੀ ਦੀ ਸੇਵਾ ਚੱਲ ਰਹੀ ਹੈ ਅਤੇ ਪਿੰਡ ਵਾਸਰ ਕੇ ਗਿੱਲਾਂ ਤੋਂ ਸੰਗਤਾਂ ਗੋਬਿੰਦਵਾਲ ਸਾਹਿਬ ਜਾ ਰਹੀਆਂ ਨੇ ਸੇਵਾ ਕਰਨ ਵਾਸਤੇ, ਬਾਣੀ ਪੜ੍ਹਦੀਆਂ ਜਾ ਰਹੀਆਂ ਨੇ। ਅਤੇ ਭਾਈ ਜੇਠੇ ਦੇ ਕੰਨਾਂ ਵਿੱਚ ਉਹ ਬਾਣੀ ਦੇ ਬੋਲ ਪਏ, ਮਨ ਨੂੰ ਬੜਾ ਸਕੂਨ ਆਇਆ ਅਤੇ ਦਾਨੀ ਮਾਂ ਨੂੰ ਜਾ ਕੇ ਪੁੱਛਿਆ, ਮਾਂ ਇਹ ਸੰਗਤਾਂ ਕਿੱਥੇ ਜਾ ਰਹੀਆਂ ਨੇ? ਨਾਨੀ ਮਾਂ ਨੇ ਆਖਿਆ, ਪੁੱਤਰਾ ਇਹ ਸੰਗਤਾਂ ਜਾ ਰਹੀਆਂ ਨੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਗੋਬਿੰਦਵਾਲ ਸਾਹਿਬ, ਅਤੇ ਮੈਂ ਵੀ ਜਾਣਾ। ਪਹੁੰਚ ਗਏ ਗੋਬਿੰਦਵਾਲ ਸਾਹਿਬ, ਜਾ ਕੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਸੇਵਾ ਕਰਦਿਆਂ ਕਰਦਿਆਂ ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ, ਮਨ ਚਿੰਦਿਆ ਫਲ ਭਾਵਣਾ, ਹਉਮੈ ਵਿੱਚੋਂ ਜਾਏ। ਗੁਰੂ ਦੇ ਚਰਨਾਂ ਦੇ ਵਿੱਚ ਹੀ ਰਹਿਣਾ ਅਤੇ ਉੱਥੇ ਸੇਵਾ ਕਰਨੀ, ਮਿੱਟੀ ਢੋਣੀ ਸਿਰ 'ਤੇ ਟੋਕਰਾ ਮਿੱਟੀ ਵਾਲਾ। ਸਮਾਂ ਬੀਤਦਾ ਤੁਰਿਆ ਜਾ ਰਿਹਾ ਸੀ ਗੁਰੂ ਪਿਆਰਿਓ, ਗੁਰੂ ਦੇ ਚਰਨਾਂ ਵਿੱਚ ਕੀਤੀ ਹੋਈ ਸੇਵਾ, ਗੁਰੂ ਦੇ ਚਰਨਾਂ ਵਿੱਚ ਬੈਠ ਕੇ ਕੀਤੇ ਹੋਏ ਸਿਮਰਨ ਨੂੰ ਭਾਗ ਤਾਂ ਲੱਗਣੇ ਲੱਗਣੇ ਨੇ, ਅੱਜ ਲੱਗ ਜਾਣ ਚਾਹੇ ਕੱਲ੍ਹ ਲੱਗ ਜਾਣ। ਤੁਹਾਡੀ ਜ਼ਿੰਦਗੀ ਦਾ ਤਜ਼ਰਬਾ ਹੋਏਗਾ, ਆਪ ਜੀ ਆਪਾਂ ਸਾਰੇ ਜਾਣੇ, ਮੈਂ ਵੀ ਵਿੱਚ ਹੀ ਹਾਂ, ਆਪਾਂ ਕੋਈ ਬਹੁਤੇ ਅਮੀਰ ਪਰਿਵਾਰਾਂ ਦੇ ਵਿੱਚੋਂ ਨਹੀਂ ਉੱਠ ਕੇ ਆਏ। ਜੇ ਅਮੀਰ ਹੁੰਦੇ ਤਾਂ ਆਉਣਾ ਹੀ ਨਹੀਂ ਸੀ ਕਿਸੇ ਨੇ, ਸਾਰੇ ਗਰੀਬ ਹੀ ਆਏ ਨੇ, ਪਤਾ ਹੈ ਮੈਨੂੰ ਇਸ ਗੱਲ ਦਾ। ਜੇ ਅਮੀਰ ਹੁੰਦੇ, ਜੇ ਉੱਥੇ ਟਾਟੇ ਬਿਰਲੇ ਹੁੰਦੇ ਤਾਂ ਕਿਹਨੇ ਆਉਣਾ ਸੀ ਆਪਣਾ ਘਰ ਛੱਡ ਕੇ? ਸਾਰੇ ਜਾਣੇ ਗਰੀਬੀ 'ਚੋਂ ਹੀ ਉੱਠ ਕੇ ਆਏ ਹਾਂ। ਅਤੇ ਗੁਰੂ ਦੇ ਚਰਨਾਂ ਨਾਲ ਜੁੜ ਗਏ, ਗੁਰੂ ਨੇ ਭਿਖਾਰੀਆਂ ਤੋਂ ਰਾਜੇ ਬਣਾ ਦਿੱਤੇ। ਮੰਗਣ ਵਾਲੇ ਸੀ, ਮੰਗ ਕੇ ਗੁਜ਼ਾਰੇ ਕਰਨ ਵਾਲੇ ਸੀ ਕਿ ਕੋਈ ਹੈਲਪ ਕਰ ਦੇਵੇ, ਅੱਜ ਦੇਣ ਵਾਲੇ ਬਣਾ ਤੇ ਰੱਬ ਨੇ। ਇਹ ਸੱਚਾਈ ਹੈ ਜ਼ਿੰਦਗੀ ਦੀ। ਸਮਾਂ ਸੀ ਕੋਈ ਏਅਰਪੋਰਟ ਤੋਂ ਲੈਣ ਵੀ ਆਊਗਾ ਕਿ ਨਹੀਂ, ਅੱਜ ਆਪਾਂ ਆਪ ਫੋਨ ਕਰਕੇ ਕਹਿੰਦੇ ਹਾਂ, ਭਾਈ ਫਿਕਰ ਨਹੀਂ ਕਰਨਾ, ਏਅਰਪੋਰਟ ਸਾਡੇ ਤੋਂ 10 ਕੁ ਮਿੰਟ ਦੀ ਦੂਰੀ 'ਤੇ ਹੀ ਹੈ, ਵੱਧ ਤੋਂ ਵੱਧ 20 ਮਿੰਟ ਲੱਗ ਜਾਣਗੇ, 25 ਮਿੰਟ ਲੱਗ ਜਾਣਗੇ, ਫਿਕਰ ਨਹੀਂ ਕਰਦਾ, ਤੂੰ ਆ ਜਾਈ, ਮੈਂ ਮੋਹਰੇ ਖੜਾ ਹੋਊਂਗਾ ਲੈਣ ਵਾਸਤੇ। ਭਾਈ ਜੇਠੇ ਨੇ ਬੜੀ ਰੱਜ ਕੇ ਸੇਵਾ ਕੀਤੀ, ਸਾਧ ਸੰਗਤ ਇੰਨੀ ਕੁ ਸੇਵਾ ਕੀਤੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਕਿ ਗੁਰੂ ਅਮਰਦਾਸ ਮਹਾਰਾਜ ਜੀ ਨੇ ਜਿਹਦਾ ਦੁਨੀਆ ਨੇ ਸਾਥ ਛੱਡ ਦਿੱਤਾ ਸੀ ਉਹਦੇ ਨਾਲ ਆਪਣੀ ਬੇਟੀ ਭਾਨੀ ਦਾ ਰਿਸ਼ਤਾ ਕਰ ਦਿੱਤਾ, ਸਾਧ ਸੰਗਤ ਉਹਨੂੰ ਆਪਣਾ ਹੀ ਬਣਾ ਲਿਆ। ਗੱਲ ਇੱਥੇ ਬਸ ਨਹੀਂ, ਭਾਵੇਂ ਅੱਜ ਜਵਾਈ ਬਣ ਗਏ ਪਰ ਸੇਵਾ ਸੇਵਾਦਾਰ ਬਣ ਕੇ ਕਰ ਰਹੇ ਨੇ, ਸੇਵਾ ਦੀ ਹੱਦ ਮੁਕਾ ਦਿੱਤੀ। ਸੇਵਾ ਇੰਨੀਆਂ ਗੁਰੂ ਅਮਰਦਾਸ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ, ਆਪਣਾ ਤਾਂ ਬਣਾਇਆ ਬਣਾਇਆ, ਭਾਈ ਜੇਠੇ ਨੂੰ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਰੂ ਨਾਨਕ ਦਾ ਬਣਾ ਦਿੱਤਾ, ਗੁਰਤਾ ਗੱਦੀ ਦੀ ਬਖਸ਼ਿਸ਼ ਕਰ ਦਿੱਤੀ। ਆਖੋ ਸਤਨਾਮ।
ਗੁਰੂ ਨਾਨਕ ਦੀ ਜੋਤ ਭਾਈ ਜੇਠਾ ਜੀ ਦੇ ਹਿਰਦੇ ਵਿੱਚ ਟਿਕਾ ਦਿੱਤੀ ਅਤੇ ਭਾਈ ਜੇਠੇ ਤੋਂ ਗੁਰੂ ਰਾਮਦਾਸ ਮਹਾਰਾਜ ਬਣ ਗਏ। ਅਤੇ ਫਿਰ ਮਹਾਰਾਜ ਜੀ ਨੇ ਬਾਣੀ ਉਚਾਰਨ ਕੀਤੀ। ਜਦੋਂ ਗੁਰੂ ਨਾਨਕ ਦੀ ਜੋਤ ਆਈ ਨਾ, ਉਹ ਜੋਤ ਇਕੱਲੀ ਨਹੀਂ ਆਈ, ਉਸ ਜੋਤ ਦੇ ਨਾਲ ਬਾਣੀ ਵੀ ਆਈ। ਫਿਰ ਮਹਾਰਾਜ

ਪਾਤਸ਼ਾਹ ਕਹਿੰਦੇ ਨੇ, ਹੇ ਜੀਵ, ਉਸ ਮਾਲਕ ਦੇ ਚਰਨਾਂ ਵਿੱਚ ਇਹ ਅਰਦਾਸ ਕਰਿਆ ਕਰ ਕਿ ਹੇ ਵਾਹਿਗੁਰੂ, ਅਸੀਂ ਵਿਕਾਰਾਂ ਵਿੱਚ ਅੰਨੇ ਹਾਂ, ਸਾਡੇ ਵਿੱਚ ਇੰਨੀ ਤਾਕਤ ਨਹੀਂ ਕਿ ਤੇਰੇ ਮਾਰਗ 'ਤੇ ਚੱਲ ਸਕੀਏ, ਭਗਤੀ ਦੇ ਮਾਰਗ 'ਤੇ ਚੱਲ ਸਕੀਏ, ਅੰਮ੍ਰਿਤ ਵੇਲੇ ਦੇ ਮਾਰਗ 'ਤੇ ਚੱਲ ਸਕੀਏ। ਜੋ ਤੂੰ ਪਾਤਸ਼ਾਹ ਜਿਹੜਾ ਰਸਤਾ ਤੁਸੀਂ ਕਹਿ ਰਹੇ ਹੋ, ਇਹ ਰਸਤਾ ਨਿਰੰਕਾਰ ਦੇ ਦੇਸ਼ ਨੂੰ ਜਾਂਦਾ ਹੈ, ਉਸ ਰਸਤੇ 'ਤੇ ਚੱਲ ਸਕੀਏ। ਪਾਤਸ਼ਾਹ ਕਿਰਪਾ ਕਰ ਦਿਓ, ਦਇਆ ਕਰ ਦਿਓ, ਮਿਹਰ ਕਰ ਦਿਓ। ਅਤੇ ਮਿਹਰ ਕਿਹੜੀ ਕਰਦੇ ਹੋ? ਮਹਾਰਾਜ, ਸਾਨੂੰ ਆਪਣੇ ਲੜ ਲਾ ਦਿਓ। ਪਾਲੀ ਦਾ ਅਰਥ ਹੈ ਪੱਲਾ। ਸਾਨੂੰ ਮਹਾਰਾਜ, ਸਾਨੂੰ ਆਪਣਾ ਪੱਲਾ ਫੜਾ ਦਿਓ, ਕਿਰਪਾ ਕਰ ਦਿਓ। ਕਿਉਂਕਿ ਆਪ ਗੁਰੂ ਅਮਰਦਾਸ ਮਹਾਰਾਜ ਜੀ ਦਾ ਪੱਲਾ ਫੜਿਆ ਗੁਰੂ ਰਾਮਦਾਸ ਮਹਾਰਾਜ ਜੀ ਨੇ, ਅਤੇ ਐਸਾ ਫੜਿਆ ਅਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣਾ ਹੀ ਬਣਾ ਲਿਆ। ਅਤੇ

ਗੁਰੂ ਦਾ ਪੱਲਾ ਫੜ ਦੋ। ਲਾਹੌਰ ਤੋਂ ਯਾਤਰਾ ਸ਼ੁਰੂ ਹੋਈ ਤੇ ਜਾ ਕੇ ਗੋਬਿੰਦਵਾਲ ਸਾਹਿਬ ਗੁਰੂ ਦਾ ਪੱਲਾ ਫੜ ਲਿਆ ਤੇ ਸਾਡੇ ਲਈ ਪੂਰਨੇ ਪਾ ਦਿੱਤੇ। ਚਾਹੁੰਦੇ ਹਾਂ ਜ਼ਿੰਦਗੀ ਦੇ ਦਿਨ ਬਦਲਣੇ, ਗੁਰੂ ਦਾ ਪੱਲਾ ਫੜ ਦੋ। ਤੇ ਗੁਰੂ ਦਾ ਪੱਲਾ ਫੜਨ ਦੀ ਤਾਕਤ ਵੀ ਸਾਡੇ ਵਿੱਚ ਨਹੀਂ। ਇਹ ਅਰਦਾਸ ਕਰਿਓ, ਸੱਚੇ ਪਾਤਸ਼ਾਹ ਦਇਆ ਕਰਿਓ। ਸਤਿਗੁਰ ਦਇਆ ਕਰੇ ਸੁਖਦਾਤਾ, ਹਮ ਲਾਵੈ ਆਪਨ ਪਾਲੀ। ਤੇ ਅਗਲੀਆਂ ਪੰਕਤੀਆਂ ਵਿੱਚ ਪਾਤਸ਼ਾਹ ਕੀ ਫੁਰਮਾਨ ਕਰਦੇ ਨੇ, ਗੁਰੂ ਦਇਆ ਕਿਵੇਂ ਕਰਨਗੇ। ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਨੇ, ਗੁਰੂ ਦਇਆ ਕਰਨਗੇ ਜਦੋਂ ਗੁਰੂ ਖੁਸ਼ ਹੋ ਜਾਣਗੇ। ਤੇ ਗੁਰੂ ਕਦੋਂ ਖੁਸ਼ ਹੋਣਗੇ? ਜਦੋਂ ਗੁਰੂ ਦਾ ਪਿਆਰਾ ਗੁਰੂ ਦੇ ਦੱਸੇ ਹੋਏ ਮਾਰਗ 'ਤੇ ਚੱਲਦਾ ਗੁਰਸਿੱਖ

ਅਗਲੀਆਂ ਪੰਕਤੀਆਂ ਵਿੱਚ ਪਾਤਸ਼ਾਹ ਕਹਿੰਦੇ ਨੇ, ਗੁਰੂ ਦੇ ਚਰਨਾਂ ਵਿੱਚ ਆ ਕੇ ਸੇਵਾ ਕਰਿਓ, ਗੁਰੂ ਦੀ ਸ਼ਰਨ ਦੇ ਵਿੱਚ ਆ ਜਾਇਓ, ਸੇਵਾ ਦੇ ਨਾਲ ਆਪਣੇ ਪੱਲੇ ਦੇ ਨਾਲ ਇੱਕ ਖਰਚਾ ਬੰਨ ਲਿਓ। ਆਪਾਂ ਜਾਈਦਾ ਕਿਤੇ ਜੇਬ ਦੇ ਵਿੱਚ ਪੈਸੇ ਲੈ ਕੇ ਜਾਈਦੇ ਨਾ, ਵੀ ਜਾਣਾ ਭਾਈ ਕੋਲ ਪੈਸੇ ਵੀ ਹੈਗੇ, ਖਰਚਾ ਪੱਲੇ ਨਾ ਬੰਨ ਕੇ ਜਾਂਦੇ ਸੀ। ਪਾਤਸ਼ਾਹ ਕਹਿੰਦੇ ਨੇ ਨਿਰੰਕਾਰ ਦੇ ਦੇਸ਼ ਜਾਣਾ ਹੈ, ਸਿਮਰਨ ਰੂਪੀ ਖਰਚਾ ਆਪਣੇ ਪੱਲੇ ਦੇ ਨਾਲ ਬੰਨ ਲਿਓ। ਨਿਰੰਕਾਰ ਦੇ ਦੇਸ਼ ਦੇ ਵਿੱਚ ਪਰਮਾਤਮਾ ਦਾ ਨਾਮ ਰੂਪੀ ਸਿਮਰਨ ਰੂਪੀ ਖਜ਼ਾਨਾ ਚੱਲਦਾ ਹੈ।

ਪਾਤਸ਼ਾਹ ਕਹਿੰਦੇ ਨੇ ਹੇ ਸੰਤ ਜਨੋ, ਗੁਰੂ ਪਿਆਰਿਆਂ ਨੂੰ, ਸਾਧ ਸੰਗਤ ਨੂੰ, ਮਹਾਰਾਜ ਜੀ ਨੇ ਆਪ ਜੀ ਨੂੰ ਕੀ ਪੁਕਾਰ ਕੇ ਕਹਿ ਰਹੇ ਨੇ? ਸੰਤ ਜਨੋ। ਸੰਤ ਜਨੋ ਦਾ ਕੌਣ ਹੁੰਦੇ ਨੇ? ਜਿਹੜੇ ਸਤਸੰਗ ਵਿੱਚ ਆਉਂਦੇ ਨੇ ਉਹਨਾਂ ਨੂੰ ਕਹਿੰਦੇ ਨੇ ਸੰਤ ਜਨੋ। ਹਰੀ ਦਾ ਨਾਮ ਜਪਿਆ ਕਰੋ। ਜਿਹੜੇ ਹਰੀ ਦਾ ਨਾਮ ਜਪਦੇ ਨੇ ਉਹ ਹਰੀ ਦੇ ਦੱਸੇ ਹੋਏ ਮਾਰਗ 'ਤੇ ਚੱਲਦੇ ਨੇ, ਅਤੇ ਜਿਨ ਹਰ ਜਪਿਆ ਸੇ ਹਰ ਹੋਏ। ਹਰੀ ਦਾ ਨਾਮ ਜਪਣ ਵਾਲੇ ਹਰੀ ਦਾ ਹੀ ਰੂਪ ਹੋ ਜਾਂਦੇ ਨੇ। ਹਰ ਹਰ ਜਪਨ ਜਪ ਲੋਚ ਲੁਚਾਨੀ, ਹਰ ਕਿਰਪਾ ਕਰ ਬਨਵਾਲੀ, ਜਨ ਨਾਨਕ ਸੰਗਤ ਸਾਧ ਹਰ ਮੇਲੋ, ਹਮ ਸਾਧ ਜਨਾ ਪਗਰਾਲੀ। ਆਖਰੀ ਪੰਕਤੀਆਂ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਫਰਮਾਨ ਕਰਦੇ ਨੇ, ਹੇ ਮੇਰੇ ਵਾਹਿਗੁਰੂ, ਕਿਰਪਾ ਕਰਿਓ, ਨਾਮ ਦੀ ਦਾਤ ਬਖਸ਼ਿਸ਼ ਕਰ ਦਿਓ। ਤੇਰਾ ਨਾਮ ਜਪ ਜਪ ਕੇ ਮਨ ਦੀਆਂ ਸਾਰੀਆਂ ਲੋਚਾਵਾਂ ਪੂਰੀਆਂ ਹੋ ਜਾਂਦੀਆਂ ਨੇ। ਅਤੇ ਜਪਣਾ ਕਿਵੇਂ? ਜਨ ਨਾਨਕ ਸੰਗਤ ਸਾਧ ਹਰ ਮੇਲੋ, ਹਮ ਸਾਧ ਜਨਾ ਪਗਰਾਲੀ। ਵਾਹਿਗੁਰੂ ਮੈਨੂੰ ਸਤਸੰਗ ਦੀ ਦਾਤ ਬਖਸ਼ਿਸ਼ ਕਰ ਦਿਓ, ਸਾਧ ਸੰਗਤ ਦੀ ਦਾਤ ਬਖਸ਼ਿਸ਼ ਕਰ ਦਿਓ, ਅਤੇ ਮੈਨੂੰ ਸੰਗਤ ਦੇ ਨਾਲ ਮਿਲਾ ਕੇ ਆਪਣੇ ਚਰਨਾਂ ਨਾਲ ਜੋੜ ਦਿਓ। ਇਹ ਸੀ ਅੱਜ ਦੇ ਹੁਕਮਨਾਮੇ, ਜੋ ਗੁਰੂ ਰਾਮਦਾਸ ਮਹਾਰਾਜ ਜੀ ਦੀ ਪਾਵਨ ਪਿਤਾ ਰਸਨਾ ਤੋਂ ਇਹ ਸ਼ਬਦ ਉਚਾਰਨ ਹੋਇਆ। ਹਮ ਅੰਧਲੇ ਅੰਧ ਵਿਖੇ ਵਿਖਰਾਤੇ, ਕਿਉਂ ਚਾਲੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ, ਹਮ ਲਾਵੇ ਆਪਣੀ। ਪਾਤਸ਼ਾਹ ਕਿਰਪਾ ਕਰਨ, ਸਾਰਿਆਂ 'ਤੇ ਦਇਆ ਕਰਨ, ਚਰਨਾਂ ਨਾਲ ਜੋੜ ਲੈ। ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਹੁਣ ਭਾਈ ਬਲਵਿੰਦਰ ਸਿੰਘ ਜੀ ਸਮੂਹ ਜਥੇ ਪਾਸੋਂ ਆਸਾ ਕੀ ਵਾਦ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਆਕਾਰ ਸੱਚੇ ਤੇਰੇ ਕਰਨੇ ਸਰਬ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਬਾਨ ਸੱਚਾ ਤੇਰਾ ਹੁਕਮ ਸੱਚਾ ਪ੍ਰਮਾਣ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਧ ਆਖੇ ਲੱਖ ਕਰੋੜ ਸੱਚੈ ਸਭ ਤਾਣ ਸੱਚੈ ਸਭ ਜੋਰ ਸੱਚੀ ਤੇਰੀ ਸਿਫਤ ਸੱਚੀ ਸਲਾਹ ਸੱਚੀ ਤੇਰੀ ਕੁਦਰਤ।

0: ਵੱਡੀ ਵੱਡੀ ਬੁੱਝ ਸੁਭਾਅ ਵੱਡੀ ਵੱਡੀ ਜਾ ਪੁੱਛਣਾ ਦਾਤ ਵੱਡੀ ਵੱਡੀ ਜਾ ਪਿਆਪ ਨਾਨਕਾਰਨ ਕਥਨੀ ਜਾਏ ਕੀਤਾ ਕਰਨਾ ਸਿਰ ਜਾਏ ਮਹੱਲਾ ਦੂਜਾ
1: ਇਹੋ ਜਗ ਸੱਚਾ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇੱਕ ਨਾ ਹੁਕਮ ਸਮਾਇਲ ਇੱਕ ਨਾ ਹੁਕਮੇ ਕਰੇ ਵਿਨਾਸ ਇੱਕ ਨਾ ਭਾਣੇ ਕੱਢ ਲੇ ਇੱਕ ਨਾ ਮਾਇਆ

ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨੰਗੇ ਫਿਰੈ ਜੰਤ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੈ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੈ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਰ ਸਿਵਤ ਵਿਸਮਾਰ ਸਲਾਹਾ।

ਅਰੇ ਕੁਦਰ ਖਾਣਾ ਪੀਣਾ ਪਹਿਰਨ ਕੁਦ ਸਰ ਪਿਆਰ ਕੁਦ ਜਾਤ ਜਿਨਸੀ ਰੰਗੀ ਕੁਦ ਜਿਹਾਨ ਕੁਦਰਤ ਨੇਕੀਆਂ ਕੁਦਰ ਵਧੀਆਂ ਕੁਦਰ ਮਾਨ ਅਭਿਮਾਨ ਕੁਦਰ ਪਾਉਣ ਪਾਣੀ ਬਸੰਤ।

ਲਖ ਦਰਿਆ ਪੈ ਵਿੱਚ ਅਗਨ ਕੱਢੈ ਵੇਗਾਰ ਪੈ ਵਿੱਚ ਧਰਤੀ ਦੱਬੀ ਭਾਰ ਪੈ ਵਿੱਚ ਇੰਦ ਫਿਰੈ ਸਿਰ ਭਾਰ ਪੈ ਵਿੱਚ ਰਾਜਾ ਧਰਮ ਦੁਆਰ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋਹ ਕਰੋੜੀ ਚਲਤ ਅਨੰਤ ਪੈ ਵਿੱਚ ਸਿੱਧ ਬੁੱਧ ਸੁਰਨਾਥ ਪੈ ਵਿੱਚ ਅਡਾਣੇ ਆਕਾਸ਼।

0: ਘੜ ਬਾਂਡੇ ਇੱਟਾਂ ਕੀਆਂ ਜਲਦੀ ਕਰੇ ਪਕਾਰ ਦਲ ਜਦੋਂ ਵਪੜੇ ਝੜ ਝੜ ਪਵਿੰਗਿਆਰ ਨਾ ਦਿਨ ਕਰਦੇ ਕਾਰਨ ਕੀ ਆ ਸੋ ਜਾਣੇ ਕਰਤਾਰ ਪੌੜੀ
1: ਸਤਿਗੁਰ ਵਿੱਚ ਆਪ ਰੱਖਿਓ ਕਰ ਪ੍ਰਗਟਾਕ ਸੁਣਾਇਆ ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ।

ਵਿੱਚ ਗਿਆ, ਹੋਂ ਵਿੱਚ ਸਚਿਆਰ ਕੁੜਿਆਰ, ਹੋਂ ਵਿੱਚ ਪਾਪ ਪੁੰਨ ਵਿਚਾਰ, ਹੋਂ ਵਿੱਚ ਨਰਕ ਸੁਰਗ ਅਵਤਾਰ, ਹੋਂ ਵਿੱਚ ਹੱਸੈ ਹੋਂ ਵਿੱਚ ਰੋਵੈ, ਹੋਂ ਵਿੱਚ ਜਾਤੀ ਜਿਨਸੀ ਖੋਵੈ, ਹੋਂ ਵਿੱਚ ਮੂਰਖ ਹੋਂ ਵਿੱਚ ਸਿਆਣਾ, ਮੁੱਖ ਮੁਕਤ ਕੀ ਸਾਰ ਨਾ ਜਾਣਾ, ਹੋਂ ਵਿੱਚ ਮਾਇਆ ਹੋਂ ਵਿੱਚ ਛਾਇਆ, ਹੋਂ ਮੈਂ ਕਰ ਕਰ ਜੰਤੇ ਉਪਾਇਆ, ਹੋਂ ਮੈਂ ਬੂਝੈ ਤਾਂ ਅੰਦਰ ਸੂਝੈ, ਗਿਆਨ ਵਿਹੂਣਾ ਕਥ ਕਥ ਲੂਝੈ, ਨਾਨਕ

ਜਨ ਸੱਚੋ ਸੱਚ ਵਰਤਾਇਆ ਜਿਸ ਤੂੰ ਦੇ ਤਿਸ ਮਿਲਿਆ ਸੱਚ ਤਾਂ ਤਿੰਨੀ ਸੱਚ ਕਮਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਕਹਿ ਹਿਰਦੈ ਸੱਚ ਵਸਾਇਆ ਮੂਰਖ ਸੱਚ ਨਾ ਜਾਣਨੀ ਮਨ ਮੁਖੀ ਜਨਮ ਗਵਾਇਆ ਵਿੱਚ ਦੁਨੀਆ ਕਾਹੇ ਆਇਆ।

ਨਾਨਕ ਹਿੰਡਾ ਤਲੀ ਖਾਕ ਜੇ ਮਿਲੇ ਤਮਸਤਕ ਲਾਈਐ ਕੂੜਾ ਲਾਲ ਛੱਡੀਐ ਹੋਏ ਇੱਕ ਮਨ ਲੱਗ ਧਿਆਈਐ ਫਲ ਤੇ ਵੇਹੋ ਪਾਈਐ ਜੇ ਵੇਹੀ ਕਰ ਕਮਾਈਐ ਜੇ ਹੋਵੇ ਪੁਰਬ ਲਿਖਿਆ ਤਾਂ ਧੁਰਤ ਨਦੀ ਪਾਈਐ।

ਅੱਗੇ ਜਾਤ ਨ ਜੋਰ ਹੈ ਅੱਗੇ ਜੀਉ ਨਵੇ ਜਿਨ ਕੀ ਲਿਖੈ ਪਤ ਪਵੈ ਚੰਗੇ ਸਹੀ ਕੇ ਪੌੜੀ ਧੁਰ ਕਰਮ ਜਿਨੈ ਕਤੁਦ ਪਾਇਆ ਤਾਂ ਤਿੰਨੀ ਖਸਮ ਧਿਆਇਆ ਇਹਨਾਂ ਜਨਤਾ ਕਹਿ ਵਸ ਕਿਛ ਨਹੀਂ ਤੁਧ ਵੇਖੀ ਜਗਤ ਉਪਾਇਆ ਇੱਕ ਨਾਨੋ ਤੂੰ ਮੇਲ ਹੈ ਕਾਪੋ ਤੁਧ ਖਵਾਇਆ ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਧ ਆਪ ਬਜਾਇਆ।

ਮਹੱਲਾ ਪਹਿਲਾ ਦੁੱਖ ਦਾਰੂ ਸੁਖ ਰੋਗ ਪਿਆ ਜਾਂ ਸੁਖ ਤਾਮ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਾ ਹੀ ਜਾਹੋਂ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾ ਉਹ ਜਾਤ ਮੈਂ ਜੋਤ ਜੋਤ ਮੈਂ ਜਾਤਾ ਅਕਲ ਕਲਾਂ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ

ਨਾਨਕ ਪੂਰਿਆ ਭਰਪੂਰ ਮੱਥੇ ਟਿੱਕਾ ਤੇੜ ਧੋਤੀ ਖਾਈ ਹੱਥ ਸ੍ਰੀ ਜਗਤ ਸਾਈ ਨੀਰ ਵਸਤਰ ਪੈਰ ਮੇ ਪ੍ਰਮਾਣ ਮਰੇ ਤਨ ਪੂਜੇ ਪੁਰਾਣ ਆਭਾਖਿਆ ਕਾ ਕੁੱਠਾ ਬੱਕਰਾ ਖਾਣਾ ਚੁੱਕੇ ਪਰ ਕਿਸੇ ਨਾ ਜਾਣਾ ਦੇ ਕੇ ਚੁੱਕ ਗੱਡੀ ਘਰ ਉਪਰਾ ਬੈਠੇ ਕੁੜਿਆ ਮਤ ਪਿੱਟੇ ਵੀ ਮਤ ਪਿੱਟੇ ਇਹ ਅਨ ਸਾਡਾ ਫਿੱਟੇ ਤਨ ਫਿੱਟੇ ਵੇੜ ਕਰੇ।

ਕਰਮ ਜੇਕਰ ਸੂਦਕ ਮੰਨਿਆ ਸਭ ਤੈ ਸੂਦਕ ਹੋਏ। ਗੋਹੈ ਤੈ ਲੱਕੜੀ ਅੰਦਰ ਕੀੜਾ ਹੋਏ, ਜਿਤੇ ਦਾਣੇ ਅੰਨ ਕੇ ਜੀਆਂ ਬਾਜ ਨ ਕੋਏ। ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਏ।

ਸਭ ਸੋਧਕ ਪਰਮ ਹੈ ਦੂਜੇ ਲੱਗੇ ਜਾਏ ਜੰਮਣ ਮਰਨਾ ਹੁਕਮ ਹੈ ਪਹਿਣ ਆਵੇ ਜਾਏ ਖਾਣ ਪੀਣਾ ਪਵਿੱਤਰ ਹੈ ਤੇ ਤੋਂ ਡਿਡਕ ਸੰਭਾਏ ਨਾਨਕ ਜਿਨੀ ਗੁਰਮੁਖ ਪੁੱਜਿਆ ਤਿੰਨਾ ਸੋਤਕ ਨਾਹੀਂ ਪੌੜੀ ਸਤਿਗੁਰੂ ਵੱਡਾ ਕਰ ਸਲਾਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਸਭ ਮੇਲੇ ਤਨਦਰੀ ਆਈਆਂ ਜਾਂ ਤਿਸ ਬਣਾ ਤਾਂ ਮਨ ਵਸਾਈਆਂ ਕਰ ਹੁਕਮ ਉਸਤਗਾਦ ਤਾਰ ਵਿੱਚੋਂ।

0: ਮੇਰ ਦਰਲੇ ਲਿਖ ਪੀੜ ਸੁੱਟੈ ਨਾਨਕਾ ਜੂ ਤੇਲ ਪੌੜੀ।
1: ਆਪੇ ਹੀ ਕਰਨਾ ਕੀ ਉਹ ਕਲ ਆਪੇ ਹੀ ਧਾਰੀ ਹੈ, ਦੇਖਿਆ ਕੀਤਾ ਆਪਣਾ ਤਰਕ ਚਿਪਕੀ ਸਾਰੀ ਹੈ, ਜੋ ਐਸੋ ਚੱਲ ਸੀ ਸਭ ਕੋਈ ਆਈ ਵਾਰੀ।

ਬੜੀ ਵੱਡੀਆਂ ਵਡਿਆਈਆਂ ਕਿਸ ਕਹਿਣਾ ਕਹਿਣ ਨਾ ਜਾਏ। ਸੋ ਕਰਤਾ ਕਾਦਰ ਕਰੇਮ ਦੇ ਜੀਰੇ ਸਮਾਹੇ ਸਾਈ ਕਰ ਕਮਾਉਣ ਤੋਂ ਸੁੜਕ ਨਾ ਪਾਏ। ਨਾਨਕੇ ਕੀ ਬਾਰੀ ਹੋਰ ਦੂਜੀ ਨਾਹੀਂ।

ਵਾਹਿਗੁਰੂ ਜੀ ਕੀ ਫਤਿਹ।

0: ਸੂਲਜ ਵਾਹਿਗੁਰੂ
1: ਵਾਹਿਗੁਰੂ
0: ਅਰਦਾਸ ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਾਹਿਬ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰਗੋਬਿੰਦ ਨਾਮ ਸਿਮਰਾਓ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾ ਨਿਧਾਵੈ ਧਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਦੇ ਦਾਰਕਾ ਦੇ ਅੰਦਰ ਗਏ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਸੁਣ ਕੇ ਅਣਡਿੱਠ ਕੀਤਾ ਇਹਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਜਿਹਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲਹਾਈਆਂ

ਦੀ ਕਮਾਈ ਦਾ ਧਿਆਨ ਰੱਖੀ। ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਸਿੱਤਵੇਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤਾਵੈ ਚਿਤਾਵਨ ਕਾ ਸਦਕਾ ਸਰਬ ਸੁੱਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ। ਦੇਖ ਦੇਖ ਫਤਿਹ ਵਿਰਧ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੋ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗਾ ਟਲ। ਧਰਮ ਕਾ ਜੈਕਾਰ, ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਾਨੀ ਮਤ ਉੱਚੀ ਮਤ ਪਾਦਾ ਰੱਖਾ ਆਪ ਅਕਾਲ ਪੁਰਖ ਵਾਹਿਗੁਰੂ ਜੀ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ, ਇਹਨਾਂ ਦੇ

ਧੰਨ ਸਾਹਿਬ। ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ। ਪਾਤਸ਼ਾਹ ਜੀ ਆਪ ਜੀ ਨੇ ਕਿਰਪਾ ਕੀਤੀ, ਅੰਮ੍ਰਿਤ ਵੇਲੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਖੁੱਲ੍ਹੇ ਦਰਸ਼ਨ ਦੇ ਦਾਰੇ ਬਖਸ਼ਿਸ਼ ਕਰਕੇ ਨਿਹਾਲ ਕੀਤਾ। ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ਵਿੱਚ ਪਾਠ ਸ੍ਰੀ ਸੁਖਮਨੀ ਸਾਹਿਬ, ਪ੍ਰੰਤ ਪੰਜਾਂ ਬਾਣੀਆਂ ਦੇ ਨਿਤਨੇਮ, ਵਾਹਿਗੁਰੂ ਸਿਮਰਨ ਜਾਪ, ਪ੍ਰੰਤ ਆਏ ਹੁਕਮਨਾਮੇ ਦੀ ਕਥਾ ਵਿਚਾਰ ਔਰ ਸੰਪੂਰਨ ਆਸਾ ਕੀ ਵਾਰ ਦੇ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਜੀ ਦੀ ਜਾਪ ਹੋਏ। ਪਾਤਸ਼ਾਹ ਜੀਓ, ਬਾਣੀ ਪੜ੍ਹਦਿਆਂ, ਕੀਰਤਨ ਕਰਦਿਆਂ, ਕਥਾ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਕਿਵੇਂ ਬਖਸ਼ਿਸ਼ ਕਰਨੀ। ਪੜ੍ਹੀ ਸੁਣੀ ਬਾਣੀ ਸੰਗਤਾਂ ਦੇ ਹਿਰਦਿਆਂ 'ਤੇ ਵਸਾ ਕੇ ਨਦਰੀ ਨਦਰ ਨਿਹਾਲ ਕਰਨਾ। ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ। ਹਰੀ ਪਾਕ ਸਾਹਿਬ ਸੋਚ ਪਵਿੱਤਰਾ ਹੁਣ ਲਾਭ ਭੋਗ ਹਰਦਾ ਹੈ। ਭੋਗ ਲੱਗਿਆ ਸੀ ਪ੍ਰਸ਼ਾਦ, ਸਾਧ ਸੰਗਤ ਜੁੜਤਾਉਣ ਦੀ ਆਗਿਆ ਬਖਸ਼ੋ ਜੋ ਵੀ ਸਕੇ। ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ, ਵਾਹਿਗੁਰੂ ਜਪੇ। ਪਾਤਸ਼ਾਹ ਜੀ ਕਿਰਪਾ ਕਰੋ, ਪਾਵਨ ਪੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਜੀ। ਹੁਕਮਨਾਮੇ ਚੱਲਣ ਸਮਰੱਥਾ ਬਖਸ਼ੋ। ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤਾ ਆਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ।

ਆਦਿ ਸੱਚ ਜੁਗਾਦਿ ਸੱਚ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰਗਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ